ਬੜੇ ਪਿਆਰ ਨਾਲ ਸ਼ਰਵਣ ਕਰੋ। ਇਹ ਜੋ ਆਪ ਜੀ ਨੂੰ ਮੈਂ ਸ਼ਰਵਣ ਕਰਵਾ ਰਿਹਾ ਅੱਜ, ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ, ਪਰ ਉਹ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਹਨਾਂ ਚ ਕਿਹਾ, ਭਾਈ ਦੁਨੀਆਂ ਵਿਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਮੇਰੇ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸ ਤਰ੍ਹਾਂ ਹੀ ਗੁਰੂ ਘਰ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਉਂਦੇ ਰਹਿਣ। ਸ਼ਰਵਣ ਕਰੋ, ਇਹ ਪਾਨਮਤੀ ਇਹ ਮੱਤ ਤਾਲ ਹੈ, ਇਹ ਪਾਨਮਤੀ ਤਾਲ ਹੈ, ਔਰ ਗੁਜਰੀ ਕਬੀਰ ਸਾਹਿਬ ਦੀ ਗੁਜਰੀ ਰਾਗ ਵੀ ਗੁਜਰੀ ਹੈ, ਔਰ ਆਪ ਗੁਜਰੀ ਸੁਣੋ, ਗੁਜਰੀ ਵਿੱਚ ਹੀ ਸ਼ਰਵਣ ਕਰੋ ਇਸ ਨੂੰ, ਔਰ ਜੋ ਇਸਦਾ ਤਾਲ ਹੈ ਉਹ 11 ਮਾਤਰ ਹੈ, ਪਾਨਮਤੀ ਤਾਲ।

ਕਹਿੰਦੇ ਨੇ ਸਭ ਕੁਛ ਛੱਡ ਦਿੱਤਾ ਹੈ, ਤੰਨਾ ਵੀ ਬੁਣਨਾ ਵੀ, ਹੁਣ ਇੱਕੋ ਰੱਬ ਦਾ ਨਾਮ ਹੈ ਲਿਖਿਆ ਹੋਇਆ ਆਪਣੇ ਹਿਰਦੇ ਤੇ। ਕਿੱਡੀ ਵੱਡੀ ਗੱਲ ਹੈ, ਸਭ ਕੁਛ ਛੱਡ ਕੇ ਮੈਂ ਹਰੀ ਦਾ ਨਾਮ, ਰੱਬ ਦਾ ਨਾਮ, ਹਰੀ ਦੇ ਚਰਨ ਵਸਾਏ ਹੋਏ ਹਨ,

ਭਾਵੇਂ ਮੇਰੀ ਜਾਤ ਹੋਛੀ ਹੈ, ਮੇਰੀ ਪਤ ਹੋਛੀ ਹੈ, ਪਰ ਮੈਂ ਇਕੱਲਾ ਜ਼ਰੂਰ ਖੱਟਿਆ ਜਿਹੜਾ ਆਮ ਆਦਮੀ ਨੂੰ ਨਹੀਂ ਮਿਲਦਾ। ਅਸੀਂ ਲੋਕ ਆਮ ਜਗਿਆਸੂ ਜੀਵ ਸਾਰੀ ਉਮਰ ਛੋਟੇ ਛੋਟੇ ਲਾਭਾਂ ਨੂੰ ਵੇਖਦੇ ਰਹਿੰਦੇ ਹਾਂ। ਭਾਈ, ਬੜਾ ਕੁਛ ਕਮਾ ਕੇ, ਬੜਾ ਕੁਛ ਪਾ ਕੇ ਇਹ ਚੀਜ਼ ਦੀ ਸਮਝ ਆਉਂਦੀ ਹੈ ਕਿ ਰੱਬ ਦੇ ਨਾਮ ਤੁਲ ਕੁਝ ਨਹੀਂ। ਜਿਹੜੇ ਮੇਰੇ ਵਰਗਾ ਕੋਈ ਗਰੀਬ ਫਕੀਰ ਹੋਵੇ, ਉਹ ਸਾਰੀ ਉਮਰ ਨਸਾ ਫਿਰਦਾ ਦੌਲਤ ਦੇ ਮਗਰ, ਪਰ ਜਿਹੜਾ ਬਹੁਤ ਕਮਾਈ ਕਰ ਲਵੇ, ਉਹਨੂੰ ਫਿਰ ਇਹ ਪਤਾ ਲੱਗਦਾ ਕਿ ਸਭ ਤੋਂ ਵੱਡਾ ਜੋ ਹੈ ਰੱਬ ਦਾ ਨਾਮ ਹੈ। ਕਬੀਰ ਸਾਹਿਬ ਕਹਿੰਦੇ ਹਨ, ਹੋਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਿਓ ਮੈਂ ਲਾਹਾ।

بسم رہت یہ جان کھنڈے کی پالک

ਚਾਕੇ ਸਿਰ ਤੇ ਭਰਮ ਨਾ ਹੋਈ। ਕੈਸਾ ਭਰਮ? ਸਤਗੁਰ ਨੇ ਤੇ ਸਾਨੂੰ ਹਰ ਭਰਮ ਤੋਂ ਰਹਿਤ ਕੀਤਾ। ਕੀ ਆਖਿਆ? ਜਾਗਤ ਜੋਤ ਜਪੈ ਨਿਸ ਪਾਸ, ਏਕ ਬਿਨਾ ਮਨ ਨੈਕ ਨਾ ਆਨ।

جانے رہنی رہے.

ਤੈਨੂੰ ਸਤਿਗੁਰ ਨੇ ਦਿੱਤੀ। ਜਿਹੜਾ ਰਹਿਣੀ ਦੇ ਵਿੱਚ ਰਵੇ, ਰਹਿਣੀ ਕਹਿਣੀ ਬਹਿਣੀ ਸਹਿਣੀ ਇਹਨਾਂ ਦੇ ਕੰਟਰੋਲ ਜਿਹੜਾ ਹੋ ਗਿਆ, ਸਤਿਗੁਰ ਆਖਦੇ ਨੇ ਭਰਮ ਪੇਖਦੇ ਰਹੇ ਨੇ ਆਰਾ ਸੋ ਸਤਿਗੁਰ ਸੋ ਖਾਲਸਾ ਸਤਿਗੁਰ ਹਮਾਰਾ, ਉਹ ਖਾਲਸਾ ਸਿੱਖ ਉਹ ਮੇਰਾ ਸਤਿਗੁਰ ਹੈ। ਇਤਨੀ ਵਡਿਆਈ ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਕਿਸ ਨੂੰ ਆਖਦੇ ਨੇ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ, ਖਾਲਸਾ ਸੋਏ ਪਰ

0: ایسا سو جو گرو ہتلا وے جنا گرو دے چرنا دے نال پیار کرد پریت کرد کہندے نے او خالصا ہے. گرو کون ہے؟ شبد گرو گر جانیے خالصا سو گرو ہتلا وے آ گیا پئی اکال کے تب چلایو پنتھ سب سکھن کو حکم ہے گرو مالیو گرنتھ گرو گرنتھ جی مالیو پگ گرا کی دے جو پرب کو مل بوچ ہے کھوج شبد ملے کھال سسو گرو ہتلاوے. جھوٹے گرو دے پیچھے جان دی کوئی ضرورت نہیں. ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇਣ ਲੱਗਿਆਂ ਇੱਕ ਗੱਲ ਕਹੀ ਸੀ. ਕਹਿਣ ਲੱਗੇ ਭਾਈ ਸਾਡਾ ਸਰੀਰ ਅੱਜ ਹੈ ਕੱਲ ਨਹੀਂ ਹੋਵੇਗਾ, ਪਰ ਮੈਂ ਤੁਹਾਨੂੰ ਗੁਰੂ ਐਸਾ ਦੇ ਚੱਲਿਆ ਜੋ ਇੱਥੇ ਉੱਥੇ ਤੁਹਾਡੇ ਹਮੇਸ਼ਾ ਹੀ ਨਾਲ ਰਹੇਗਾ, ਹਮੇਸ਼ਾ ਤੁਹਾਡੀ ਅੰਗ ਸੰਗ ਸਹਾਇਤਾ ਕਰੇਗਾ. ਉਹ ਗੁਰੂ ਕੌਣ ਨਹੀਂ? ਸ਼ਬਦ ਹੀ ਹੈ, ਹੋਰ ਕੋਈ ਨਹੀਂ. ਮਤ ਮਨ ਅੰਦਰ ਕੋਈ ਐਸਾ ਭਰਮ ਆ ਜਾਏ ਸ਼ਬਦ ਗੁਰੂ ਪਵਨ ਗੁਰੂ ਗੁਰੂ ਸ਼ਬਦ ਹੈ ਵਾਹ ਗੁਰੂ ਗੁਰ ਸ਼ਬਦ ਸੁਣਾਇਆ, ਸ਼ਬਦ ਕੋਈ ਅੱਜ ਦਾ ਗੁਰੂ ਨਹੀਂ ਜਾਂ ਗੁਰੂ ਨਾਨਕ ਨੇ ਨਹੀਂ ਆਖ ਦਿੱਤਾ, ਇਹ ਸ਼ਬਦ ਗੁਰੂ ਜਦੋਂ ਦੀ ਸ੍ਰਿਸ਼ਟੀ ਬਣੀ ਉਦੋਂ ਦਾ ਚੱਲਿਆ ਹੈ ਸ਼ਬਦ ਗੁਰੂ. ਤੇ ਸਾਹਿਬ ਆਖਦੇ ਨੇ ਖਾਲਸਾ ਸੋ ਜੋ ਗੁਰੂ ਹਿਤਲਾਵੈ,
1: ਖਾਲਸਾ ਸੋ ਗੁਰੂ ਹਿਤਲਾਵੈ ਖਾਲਸਾ ਸੋ ਮਾਸ

خالصا سوئیں نردن کو پالے، خالصا سوئیں دشت کو گالے۔

ਰਹੇ ਤੇ ਜਿਹੜਾ ਰਹਿਣੀ ਦੇ ਵਿੱਚ ਸਿੱਖ ਰਹਿੰਦਾ। ਭਾਈ ਸਾਹਿਬ ਨੇ ਵੀ ਬੜਾ ਸੁੰਦਰ ਕਰਕੇ ਜ਼ਿਕਰ ਕੀਤਾ, ਕੁਰਬਾਨੀ ਕਿੰਨਾ ਦੂਰ ਸਿੱਖਾਂ। ਰਹਿਣੀ ਕੀ ਚੀਜ਼ ਹੈ? ਕੁਰਬਾਨੀ ਕਿੰਨਾ ਗੁਰ ਸਿੱਖਾਂ, ਪਿਛਲੇ ਰਾਤੀ ਉੱਠ ਬਹਾਂਦੇ ਰਹਿਣੀ ਰਹੇ।

ہر جپ جاتا اپدیش گرو ہر ہر جپ جاتا سب کل وکھ پاپ دوکھ لے جائے

0: कहते एक महात्मा जा रहे थे, आत्मक जीवन की जुगत ऐसे प्रमाण से समझ आ जाती है। महात्मा जा रहे थे, उनके साथ एक उनका साथी सेवक भी था। जाते जाते क्या देखा, खेल खेलने वाले वॉलीबॉल से खेल खेल रहे थे। महात्मा रुक गए खेल देखने के लिए। महात्मा के शिष्य ने सोचा महात्मा भी दिलचस्पी लेते हैं, वॉलीबॉल जैसे उछालते थे उछलती थी, देखते देखते क्या हुआ, खेल खिलाड़ियों ने खेला, खेलते खेलते खेल बंद हो गया। खेल बंद होने के कारण अब महात्मा चल पड़े। महात्मा के साथ जो शिष्य था पूछा, क्या आगे खेल नहीं देखेंगे? अरे भाई क्या देखना है, खेल तो बंद हो गया। कभी कैसे बंद हुआ, कभी वॉलीबॉल से फूंक निकल गई। जब वॉलीबॉल में फूंक ही नहीं, हवा ही निकल गई, खेल कैसे होगा? शिष्य ने बोला, और जीत हार का फैसला कैसे होगा? अरे भाई देखो, अब तो ऐसे होगा, इस वॉलीबॉल से, इस बॉल से फूंक निकलने से पहले, हवा निकलने से पहले जो खेल खेला गया था वो देखा जाएगा, जीता कौन है हारा कौन है। ऐसे महात्मा ने सोचा, हमें तो समझ आ गई। हमारे जीवन में जो शरीर में श्वास है, जब फूंक निकल जाएगी हमारा भी खेल बंद हो जाएगा। उतनी देर तक ही खेलेंगे जितनी देर तक अंदर फूंक है, श्वास है, देखना जब निकल जाएंगे फैसला दरगाह में कैसा होगा। ऐ शरीर में फूंक निकलने से पहले पहले जो खेला गया है उसका फैसला होगा, जीता कौन है हारा कौन है। आपने क्या किया, क्या कर रहे थे, क्या करना चाहिए था, आपने क्यों नहीं किया और ऐसा क्यों किया? दरगाह में फैसला तो वही होगा जो आपके शरीर में फूंक निकलने से पहले आपने क्या किया। तो आज पितर शब्द में समझाते हैं। मैं समाप्ति करता करता एक बात कहकर समाप्ति कर दूंगा। कहते देखना भाई, आपने जाना है, ये तो सच्चाई है ना, जाना है ना, जाना है हमने। हमारे कई साथी चले गए, हमने भी जाना है। हमने कई अपने साथियों को जाते देखा, हमने भी जाना है। भगत कबीर बोले, अब तो मन मान गया है मरने को, आंखों आई। भगत कबीर बोले, मन मान गया है मरने को, पर क्या करें, हमें मरना नहीं आता। अब कैसे मरूं, मरन मन माने। आगे तो मानता नहीं था मरने को, अब मान गया। कोई ऐसा गुरु का लाल हो हमें मरना ही सिखा दे, हमें मरना नहीं आता। मैं एक बात बता दूं, जिसको मरना नहीं आता उसको जीना भी नहीं आता, ये सच्चाई है। जीते वही हैं जिसको मरना भी आता है। मरना क्या है, हमने जीते जी अपनी मैं को मारना है, मेरी को मारना है, मैं और मेरी को मारना है। यही बात मरने की समझाते हैं, हमें मरना नहीं आता। کہتے ایسے کرو، جب آپ نے جانا ہی ہے راستے کے لیے پھر ایک راہداری بنا لو، آنکھوں واہ کرو، آپ کو دیکھنا پھر جم جگات نہیں، جم کی چنگی نہیں لگے گی، آپ کو جم دھن نہیں لگے گا، آپ کو رستے میں رکاوٹ نہ آوے گی، آپ راہداری بنا کر جانا، ایسے مت جانا۔ لیکن یہ بات بتاتے ہیں راہداری اپنے آپ تو بنتی نہیں، یہ کوئی راہداری بنانے والا بولے کہ میں اپنے آپ ہی ایک ٹکڑا کاغذ کا لے لوں گا تے مور کے بنا ہی لکھ لوں، نہیں ایسے کوئی نہیں مانتا۔ جس دیش میں جانا ہے اس دیش کی اسٹیمپ چاہیے، آنکھوں واہی کرو، کہتے ایسے کرو، وہاں پر تو ایسے ہے جہ لالچ جاگاتی کاٹ، اسے جگات لینے والے ہیں، اس راہداری کے بنا تو لوٹیں گے، کرم ترم پکھنڈ جو دیس ہیں تین جم جگاتی لوٹیں، جتنا مرضی کر لے۔ ہم کہتے ہیں اچھے کرم کرنے چاہیے، ٹھیک ہے اچھے کرم کرو، لیکن صرف کرم کیوں، ہر کا نام جب نرمل کرم کیوں نہیں؟ پرماتما کا نام جپنے والا کرم کیوں نہیں؟ کرم آپ کو کرموں کے گیڑ میں نہیں نکال سکتے، جے کرموں میں کرموں کا گیڑ نکال سکتا ہے تو پرماتما کا نام۔ کہتے راہداری بنا لو، کہتے راہداری کیسی ہوگی؟ کہتے آپ پہ شبد، آپ پہ نشان، نشان راہداری، کہتے آپ پہ شبد آپ پہ نشان، پربھو کی صرف صلاح ہی پرماتما کی راہداری ہے، آنکھوں واہ گرو، پرماتما کی صرف صلاح، پرماتما کی وڈیائی، آپ پہ شبد پرماتما کی صرف صلاح اپنے آپ ہے، اور یہی پرماتما کی وڈیائی ہی راستے کی راہداری ہے۔ اس راہداری کو بنا کر جانا، یہ راہداری آپ کے پاس ہوگی تو راستے میں آپ کو کوئی بھی نہ روکے گا، آنکھوں واہ گرو۔ اس کو اپنی آتما کے اوپر، پرماتما کی صفت صلاح کو اتنی کمائی کرو، اتنی کمائی کرو، اپنی آتما ہی اس صفت صلاح سے رانگ لو، آنکھوں واہ گرو۔ آخری بات کہہ کر میں سماپتی کروں گا، ہمیں پھر بولتے ہیں آپ نے تو بول دیا، یہ بھی بولا ہے کہ مرنے کے بعد مرنے والے کے ساتھ کوئی وستو نہیں جاتی، ایک سوئی بھی نہیں جاتی، تو یہ کیسے جائے گا؟ آنکھوں واہ گرو، یہ بھول کر میں سماپتی کر دوں گا، کیسے جائے گا؟ آپ نے بولا ایک سوئی بھی نہیں جاتی، یہ پھر کیسے جائے گا؟ راہداری کیسے جائے گی؟ دیکھنا پاکستان بنا تھا، ادھر کے لوگ ادھر آئے، ادھر کے لوگ ادھر چلے گئے، مکان نے دکانیں ساتھ نہیں آئی، جائیدادیں ساتھ نہیں آئی، لیکن جو وکیل تھا جو اپنے شریر کو بچا کر آ گیا، اس کی وکالت نال آ گئی، اس کی یہ یوگتا ساتھ آئی۔ جو ڈاکٹر تھا جو شریر کو بچا کر آ گیا، اس کی ڈاکٹری تو آ گئی، جو پروفیسر تھا اس کی پروفیسری آ گئی۔ جی اگر شریر کے بچانے کے سنسار کے تبادلوں میں کوئی شریر کو بچا کر آ جائے، پروفیسر کی پروفیسری کوئی نہیں کھو سکتا، ڈاکٹر کی ڈاکٹری کوئی نہیں کھو سکتا، وکیل کی وکالت کوئی نہیں کھو سکتا، ایسے ہی جب ہم سنسار سے جائیں گے، شریر بھی ساتھ نہیں جائے گا، پروار بھی ساتھ نہیں جائے گا، دکانیں بھی ساتھ نہیں جائیں گی، جگیریں بھی ساتھ نہیں جائیں گی، جے گرو شبد کی اپار کرپا سے، اس کی کمائی سے ہم آتما کو بچا کر لے گئے، تے آتما پر چڑھا ہوا پرماتما کی صرف صلاح کا رنگ ضرور نال جائے گا، یہی راستے کی راہداری ہوگی۔ جہ لالچ جاگاتی کاٹ، دور رہی او جانتے باٹ، اسے کر کے بھگت رویداس جی بولے، اروار پار کے دانیاں لکھ لے ہو آل پتال، اے چتر گپتو لکھ لو، جو کچھ لکھنا ہے لکھ لو، میرے کو ایسا سامان ہی نہیں جے تسی جم دنڈ لگا سکو، موہے جم دنڈ نہ لگئی تجیلے سرم ججال۔ ਹੋਂ ਮਨਜਾਰੋ ਰਾਮ ਕੋ ਸਹਿਜ ਕਰੋ ਵਾਪਾਰ, ਮੈਂ ਰਾਮ ਨਾਮ ਤਨ ਲਾ ਦਿਆ ਬਿਖਲਾ ਦੀ ਸੰਸਾਰ, ਮੈਨੂੰ ਤੁਸੀਂ ਜਮ ਜਗਾਤ ਨਹੀਂ ਲਗਾ ਸਕਦੇ ਕਿਉਂਕਿ ਮੈਂ ਐਸਾ ਮਾਲ ਹੀ ਨਹੀਂ ਲੱਦਿਆ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ, ਜਾ ਰਿਹਾ ਮੈਂ, ਰੋਕ ਕੇ ਦਿਖਾਓ, ਕੋਈ ਰੋਕ ਨਹੀਂ ਸਕਦਾ, ਰਾਜਾਰੀ ਹੋਵੇ ਕੋਈ ਰੋਕ ਸਕਦਾ ਨਹੀਂ। ਫਿਰ ਸਮਝਾਇਆ, ਜੈਸਾ ਰੰਗ ਕੁਸੰਭ ਕਾ ਤੈਸੋ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਅੱਜ ਵੀ ਪਿੱਤਰ ਸ਼ਬਦ ਚ ਬੋਲ ਰਹੇ ਹੈ, ਚਿੱਤਰ ਗੁਪਤ ਸਭ ਲਿਖ ਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ, ਪਰ ਹੋਗਾ ਕੈਸੇ ਕਹੋ ਨਾਨਕ, ਜੇ ਸਤਿਗੁਰੂ ਪੂਰਾ ਵਾਜੇ ਤਾਂ ਕਹਿ ਅਨਹਦ ਤੂਰਾ। ਇਹੋ ਗੱਲ ਕਹੀ ਹੈ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ। ਪੂਰਾ ਸਤਿਗੁਰੂ ਗੁਰ ਪਰਮੇਸ਼ਰ ਨੇ ਅਪਾਰ ਕਿਰਪਾ ਕਰਕੇ ਮੈਨੂੰ ਸਤਿਗੁਰ ਮਿਲਾ ਦਿੱਤਾ, ਅਪਾਰ ਕਿਰਪਾ ਹੋਈ, ਅਬ ਤੋਂ ਹਮ ਹਮੇਸ਼ਾ ਹਮੇਸ਼ਾ ਕੇ ਲਈ ਜੀਵਿਤ ਹੋ ਗਏ। ਪੂਰਾ ਸਤਿਗੁਰੂ ਮਿਲਾ ਔਰ ਸਤਿਗੁਰੂ ਨੇ ਹਮੇ ਆਵਾਗੌਣ ਸੇ ਬਚਾ ਲਿਆ, ਜਨਮ ਮਰਨ ਸੇ ਬਚਾ ਲਿਆ। ਇਤਨੇ ਹੀ ਵਿਚਾਰ ਸਵੀਕਾਰ ਕਰਨਾ, ਅੱਖਰ ਵਾਹ ਘਾਟ ਭੂਲ ਚੁੱਕ ਮਾਫ ਕਰ ਦੇਣਾ, ਸਵੀਕਾਰ ਕਰ ਲੈਣਾ। ਬੋਲਤੇ ਬੋਲਤੇ ਗੁਰਬਾਣੀ, ਬੋਲਤੇ ਵਿਚਾਰ ਕਰਤੇ, ਕਈ ਪ੍ਰਕਾਰ ਕੀ ਭੂਲੇ ਹੋਂਗੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਅਪਾਰ ਕਿਰਪਾ ਸੇ ਬਖਸ਼ਿਸ਼ ਹੋਈ, ਜੀਵਨ ਮੇਂ ਪਹਿਲੀ ਬਾਰ ਹੀ ਇਸ ਰਿਕਾਰਡਿੰਗ ਮੇਂ ਯਤਨ ਕੀਆ ਗਿਆ ਹਿੰਦੀ ਪਰ ਬੋਲਨੇ ਕਾ, ਲੇਕਿਨ ਆਪ ਅਰਦਾਸ ਕਰੋਗੇ ਆਗੇ ਅਭਿਆਸ ਹੋ ਜਾਏ। ਆਖੋ ਵਾਹਿਗੁਰੂ, ਇਹ ਇਸ ਲਈ ਯਤਨ ਕੀਆ ਗਿਆ, ਜਬ ਮੈਂ ਦੂਸਰੀ ਸਟੇਟੋਂ ਮੈਂ ਗਿਆ, ਉਹਨਾਂ ਨੇ ਬੋਲਾ, ਬਹੁਤ ਪਿਆਰ ਕੀਆ, ਕਿ ਆਗੇ ਸੇ ਕੁਛ ਕੈਸੇਟਸ ਹਮੇ ਐਸੇ ਵੀ ਸੁਨਾਏ, ਜੈਸੇ ਉਲਾਸ ਨਗਰ ਮੇਂ ਗਿਆ, ਵਹਾਂ ਪਰ ਐਸੇ ਹੀ ਮੁਝੇ ਸੰਦੇਸ਼ ਮਿਲਾ। ਔਰ ਆਪ ਖਿਮਾ ਕਰ ਦੇਣਾ, ਹੋ ਸਕਦਾ ਹੈ ਬੋਲਤੇ ਬੋਲਤੇ ਮੁਝੇ ਤੋਂ ਪਤਾ ਨਹੀਂ ਚਲਤਾ। ਏਕ ਸਾਂਝ ਹੈ ਪੰਜਾਬੀ ਔਰ ਹਿੰਦੀ ਕੀ, ਮੈਂ ਤੋ ਯੇ ਮਾਨਤਾ ਹੂੰ, ਸਾਂਝ ਹੈ, ਦੋਨੇ ਐਸੀ ਸਾਂਝ ਪਰਮਾਤਮਾ ਨੇ ਹਮੇ ਦੇ ਦੀ ਹੈ। ਵੋ ਬੋਲ ਲਿਆ, ਵੋ ਬੋਲ ਲਿਆ, ਵੋ ਬੋਲਾ ਗਿਆ, ਵੋ ਬੋਲ ਲਿਆ, ਲੇਕਿਨ ਹਮੇ ਮਲੂਮ ਨਹੀਂ ਹੋਤਾ। ਸਹਿਜੇ ਸਹਿਜੇ ਹਮ ਯਤਨ ਕਰਨਾ ਹੈ, ਯਤਨ ਕਰੇਂਗੇ ਕਿ ਆਗੇ ਇਹ ਅਭਿਆਸ ਹੋ ਸਕੇ, ਕੁਛ ਕੈਸਿਟਸ ਹੋਰ ਐਸੀ ਰਿਕਾਰਡਿੰਗ ਹੋ ਸਕੇ, ਦੂਸਰੀ ਸਟੇਟੋਂ ਮੇਂ ਜਾ ਕਰ ਹਮ ਐਸੀ ਜੋ ਪਰਮਾਤਮਾ ਕਾ ਪਿਆਰ ਹੈ ਉਸਕੋ ਬਾਂਟ ਸਕੇ। ਸਭ ਸੇ ਬੜਾ ਪਿਆਰ ਹੈ, ਸਭ ਵਸਤੂਆਂ ਸੰਸਾਰ ਤੇ ਮਿਲ ਸਕਤੀ ਹੈ, ਲੇਕਿਨ ਪਿਆਰ ਉਸਕੀ ਅਪਾਰ ਕਿਰਪਾ ਕੇ ਬਿਨਾ ਨਹੀਂ ਮਿਲਤਾ। ਮੁਝੇ ਬਹੁਤ ਪਿਆਰ ਮਿਲਾ ਹੈ ਬਾਹਰ ਜਾ ਕਰ, ਹਰ ਸ਼੍ਰੇਣੀ ਨੇ ਪਿਆਰ ਦਿਆ ਹੈ, ਚਾਹੇ ਮੈਂ ਆਸਾਮ ਮੇਂ ਗਿਆ, ਆਸਾਮੀਆਂ ਨੂੰ ਵੀ ਪਿਆਰ ਕੀਆ, ਜਬ ਵਾਂਕ ਪਰ ਪਹੁੰਚਾ ਸਭ ਬਾਹਰ ਨਿਕਲ ਕਰ ਪਿਆਰ ਸੇ ਮਿਲਣੇ ਲਗੇ। ਐਸੇ ਇੱਛਾ ਸੀ ਕਿ ਜੀਵਨ ਮੇਂ ਕੁਛ ਐਸੀ ਰਿਕਾਰਡਿੰਗ ਕੀ ਜਾਏ, ਜਬ ਮੈਂ ਬਾਹਰ ਜਾਊਂ ਜੋ ਵਿਚਾਰ ਸਾਂਝੇ ਹੋ ਸਕੇ, ਇਨ ਵਿਚਾਰੋਂ ਸੇ ਗੁਰੂ ਕੀ ਬਾਤ ਸਾਂਝੀ ਕੀ ਸਾਚ ਸਕੇ, ਪ੍ਰਭੂ ਕਾ ਪਿਆਰ ਬਾਂਟਾ ਜਾ ਸਕੇ। ਆਪਣੇ ਕਿਰਪਾ ਕੀ, ਜੈਸਾ ਵੀ ਪਰਮੇਸ਼ਰ ਨੇ ਕਿਰਪਾ ਕੀ, ਆਪਣੇ ਸਹਿਯੋਗ ਦੀਆ ਆਪਕਾ ਬਹੁਤ ਬਹੁਤ ਧੰਨਵਾਦ ਹੈ। ਆਓ ਅਨੰਤ ਸਾਹਿਬ ਕਾ ਪਾਠ ਸਮਾਪਤੀ, ਇੱਕ ਰਿਕਾਰਡਿੰਗ ਹੋਰ ਹੈ ਕੱਲ ਕੀ, ਫਿਰ ਆਪਸੇ ਆਗਿਆ ਮੰਗੇਗੇ। ਆਓ ਅਨੰਤ ਸਾਹਿਬ ਜੀ ਦਾ
1: ਰਾਮਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ।

ਦੂਜੀ ਨਾਹੀਂ ਜਾਨ ਜਿਸ ਪੈਰਾਂ ਜਾਵੇਂਗੇ ਨਾਨਕ ਏਕੀ ਬਾਹਰੀ।

ਕੋਲੇ ਕੁਦਰਤ ਸੁਣੀਏ ਕੁਦਰਤ ਪਾ ਸੁਖ ਸਾਰ ਕੁਦਰਤ ਪਾਤਾ ਜੀ ਆਤਾ ਸੀ ਕੁਦਰਤ ਸਰਬ ਆਵਾਰ ਕੁਦਰਤ ਵੇ

ਸੋਹੀ ਮਹੱਲਾ ਪੰਜਵਾਂ ਵੈਨ ਯੂ ਸਟੈਂਡ ਓਵਰ ਓਵਰ ਹੈਡਸ ਓ ਲਾਰਡ ਐਂਡ ਮਾਸਟਰ ਹਾਊ ਕੈਨ ਵੀ ਸਫਰ ਇਨ ਪੇਨ ਦ ਮੋਰਟਲ ਬੀਂਗ ਡਜ਼ ਨਾਟ ਨੋ ਹਾਊ ਟੂ ਚੈਂਟ ਯੋਰ ਨੇਮ ਹੀ ਇਜ਼ ਇੰਟੋਕਸੀਕੇਟਿਡ ਵਿਦ ਦ ਵਾਈਨ ਆਫ ਮਾਇਆ ਐਂਡ ਦ ਥਾਟ ਆਫ ਡੈਥ ਡਜ਼ ਨਾਟ ਈਵਨ ਐਂਟਰ ਹਿਜ਼ ਮਾਇੰਡ ਓ ਮਾਈ ਸੋਵਰਨ ਲਾਰਡ You belong to the saints and the saints belong to you. Your servant is not afraid of anything. The messenger of death cannot even approach him. Pause. Those who are attuned to your love, O my Lord and Master, are released from the pains of birth and death. No one can erase your blessings. The true Guru has given me this assurance. Those who meditate on the name of the Lord, obtain the fruits of peace. 24 hours a day, they worship and adore you. In your sanctuary, with your support, they subdue the 5 billions, kaam, krodh, lobh, moh, ahankar. I know nothing about wisdom, meditation and good deeds. I know nothing about your excellence. Guru Nanak is the greatest of all. He saved my honor in this dark age of

0: ਪੰਜਾਬ ਦੇ ਵਿੱਚ ਅਚਲ ਬਟਾਲਾ ਜਿਹੜਾ ਕਿ ਪਹਿਲਾਂ ਵੀ ਬੜਾ ਮੰਨਿਆ ਹੋਇਆ ਸ਼ਹਿਰ ਸੀ ਪਰ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ ਤਾਂ ਇਹ ਅਸਥਾਨ ਪੂਜਣ ਦੇ ਯੋਗ ਹੋ ਗਿਆ। ਇੱਥੇ ਹਰ ਸਾਲ ਸ਼ਿਵਰਾਤਰੀ ਦਾ ਮੇਲਾ ਲੱਗਿਆ ਕਰਦਾ ਸੀ, ਹਜ਼ਾਰਾਂ ਲੋਕ ਮੇਲੇ ਤੇ ਆਇਆ ਕਰਦੇ ਸਨ, ਜਿੱਥੇ ਹਜ਼ਾਰਾਂ ਲੋਕ ਆਉਂਦੇ ਸਨ ਉੱਥੇ ਨਾਲ ਸਿੱਧ ਲੋਕ ਵੀ ਆਇਆ ਕਰਦੇ ਸਨ। ਸਿੱਧ ਕੰਨਾਂ ਵਿੱਚ ਮੁੰਦਰਾਂ, ਜਟਾਵਾਂ ਰੱਖੀਆਂ ਜਾਂ ਬਿਲਕੁਲ ਹੀ ਸਿਰ ਮੁਨਾਏ, ਸਾਰੇ ਸਰੀਰ ਤੇ ਸੁਆਹ ਮਲੀ ਹੁੰਦੀ ਸੀ, ਨਸ਼ੇ ਕਰਦੇ ਸਨ, ਭੰਗ ਪੀਣੀ, ਸ਼ਰਾਬ ਪੀਣੀ, ਹੋਰ ਕਈ ਤਰ੍ਹਾਂ ਦੇ ਨਸ਼ੇ ਕਰਨੇ। ਰਿਧੀਆਂ ਸਿੱਧੀਆਂ ਦੇ ਨਾਲ ਜਿਤਨੀ ਸ਼ਕਤੀ ਇਹਨਾਂ ਕੋਲ ਹੈ ਉਸ ਸ਼ਕਤੀ ਦੇ ਨਾਲ ਭੋਲੇ ਪਾਲੇ ਲੋਕਾਂ ਨੂੰ ਡਰਾਉਣਾ, ਉਹਨਾਂ ਕੋਲ ਪੂਜਾ ਲੈਣੀ, ਪੈਸੇ ਲੈਣੇ, ਪਹਾੜਾਂ ਤੇ ਜਾ ਕੇ ਐਸ਼ ਕਰਨੀ, ਪਰ ਦੁਖੀ ਲੋਕਾਂ ਨੂੰ ਰੱਬ ਦਾ ਰਾਹ ਨਾ ਦੱਸਣਾ, ਇਹਨਾਂ ਲੋਕਾਂ ਦਾ ਪਖੰਡ ਦੂਰ ਕਰਨ ਵਾਸਤੇ ਅੱਜ ਧੰਨ ਗੁਰੂ ਨਾਨਕ ਸਾਹਿਬ ਅਚਲ ਬਟਾਲੇ ਦੇ ਮੇਲੇ ਤੇ ਆ ਪਹੁੰਚੇ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਮੇਲਾ ਸੁਣ ਸ਼ਿਵਰਾਤ ਦਾ, ਸ਼ਿਵਰਾਤਰੀ ਦਾ ਮੇਲਾ ਸੁਣ ਕੇ, ਸ਼ਿਵਰਾਤਰੀ ਦਾ ਮੇਲਾ ਸ਼ਿਵਜੀ ਭਗਵਾਨ ਦੀ ਯਾਦ ਵਿੱਚ ਲੱਗਦਾ।
1: ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਏ,
0: ਬਾਬਾ ਧੰਨ ਗੁਰੂ ਨਾਨਕ ਸਾਹਿਬ ਅਚਲ ਬਟਾਲੇ ਆਏ।

ਜਦ ਲੋਕਾਂ ਨੂੰ ਪਤਾ ਲੱਗਾ ਤਾਂ ਗੁਰੂ ਨਾਨਕ ਸਾਹਿਬ ਆਏ ਤਾਂ ਲੋਕੀ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਕੋਲ ਆਉਣ ਲੱਗ ਪਏ।

ਹੁਣ ਜਿਹੜੇ ਜੋਗੀ ਸਨ ਉਹਨਾਂ ਨੂੰ ਬੜਾ ਗੁੱਸਾ ਲੱਗਾ। ਅੱਜ ਤੱਕ ਇਹ ਲੋਕੀ ਸਾਡੀ ਪੂਜਾ ਕਰਦੇ ਸਨ, ਹੁਣ ਗੁਰੂ ਨਾਨਕ ਵੱਲ ਜਾਣ ਲੱਗ ਪਏ। ਜਿਹੜੀ ਮਾਇਆ ਸਾਨੂੰ ਮਿਲਣੀ ਚਾਹੀਦੀ ਸੀ ਇਹ ਗੁਰੂ ਨਾਨਕ ਦੇ ਅੱਗੇ ਢੇਰ ਲੱਗ ਗਏ ਹੈ। ਮਨ ਵਿਚ ਬੜਾ ਗੁੱਸਾ ਆਇਆ।

ਪਿੰਡਾਂ ਵਿਚ ਜਦ ਮੇਲੇ ਲੱਗਦੇ ਨੇ ਜਿੱਥੇ ਹੋਰ ਕਈ ਰਾਗ ਰੰਗ ਹੁੰਦੇ ਨੇ ਉੱਥੇ ਭੰਡ ਵੀ ਆਉਂਦੇ ਨੇ ਨਕਲਾਂ ਲਾਉਣ ਵਾਲੇ ਜਿਨ੍ਹਾਂ ਨੂੰ ਕਮੇਡੀਅਨ ਕਹਿੰਦੇ ਨੇ ਭੰਡ ਵੀ ਆਏ ਭੰਡਾਂ ਨੇ ਰਾਸ ਪਾਣੀ ਸ਼ੁਰੂ ਕੀਤੀ ਨਕਲਾਂ ਲਾਣੀਆਂ ਸ਼ੁਰੂ ਕੀਤੀਆਂ ਤੇ ਜਿਹੜੇ ਲੋਕ ਭੰਡਾਂ ਦੀਆਂ ਨਕਲਾਂ ਦੇਖਦੇ ਸਨ ਹੱਸਦੇ ਸਨ ਖੁਸ਼ ਹੋ ਕੇ ਇਹਨਾਂ ਦੇ ਲੋਟੇ ਵਿੱਚ ਲੋਕ ਮਾਇਆ ਪਾਉਂਦੇ ਸਨ ਪੈਸੇ ਪਾਉਂਦੇ ਸਨ ਭਗਤੀਆਂ ਭੰਡਾਂ ਨੂੰ

ਭੰਡਾਂ ਦਾ ਲੋਟਾ ਜਦ ਪੈਸਿਆਂ ਨਾਲ ਭਰ ਗਿਆ ਤੇ ਜਿਹੜੇ ਸਿੱਧ ਸਨ ਇਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਉਹ ਮਾਇਆ ਦਾ ਭਰਿਆ ਹੋਇਆ ਲੋਟਾ ਲੁਕੋ ਦਿੱਤਾ ਤੇ ਜਿਹੜੇ ਭੰਡ ਸਨ ਉਹਨਾਂ ਨੂੰ ਰਾਸ ਪਾਣੀ ਭੁੱਲ ਗਈ ਕਿਉਂਕਿ ਉਹਨਾਂ ਦਾ ਮਾਇਆ ਵਾਲਾ ਲੋਟਾ ਗੁਆਚ ਗਿਆ।

ਸਿੱਧਾ ਨੂੰ ਗੁੱਸਾ ਚੜਿਆ, ਆਪਣੇ ਆਪਣੇ ਆਸਨਾਂ ਤੋਂ ਉੱਠ ਖੜੇ ਹੋਏ ਔਰ ਇਸੇ ਗੁਰੂ ਨਾਨਕ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ। ਬੈਠੇ ਲੋਕ ਡਰਨ ਲੱਗ ਪਏ, ਇਹ ਸਿੱਧ ਬੜੇ ਸ਼ਕਤੀ ਵਾਲੇ ਨੇ, ਪਤਾ ਨਹੀਂ ਹੁਣ ਕੀ ਹੋਵੇਗਾ, ਗੁਰੂ ਨਾਨਕ ਦੇ ਨਾਲ ਇਹ ਕੀ ਸਲੂਕ ਕਰਨਗੇ। ਭਾਈ ਗੁਰਦਾਸ ਜੀ ਬਿਆਨ ਕਰਦੇ, ਖਾਦੀ ਖੁਣਸ ਯੋਗੇਸਰਾ, ਖੁਣਸ ਕਹਿੰਦੇ ਨੇ ਈਰਖਾ ਗੁੱਸਾ। ਇਹਨਾਂ ਜੋਗੀਆਂ ਨੇ ਮਨ ਵਿੱਚ ਬੜੀ ਈਰਖਾ ਔਰ ਖੁਣਸ ਖਾਦੀ,

ਪੰਗਰਨਾਥ ਇਹਨਾਂ ਸਾਰਿਆਂ ਸਿੱਧਾਂ ਦਾ ਆਗੂ ਸੀ। ਪੰਗਰਨਾਥ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਐ ਨਾਨਕ ਤੂੰ ਇੱਥੇ ਆ ਕੇ ਚੰਗਾ ਨਹੀਂ ਕੀਤਾ, ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ? ਦੁੱਧ ਦੇ ਵਿੱਚ ਕਾਂਜੀ ਪਾ ਦਿਓ, ਦੁੱਧ ਖਰਾਬ ਹੋ ਜਾਂਦਾ। ਉਸ ਦੁੱਧ ਨੂੰ ਕਿੰਨਾ ਵੀ ਰਿੜਕੋ, ਫਿਰ ਮੱਖਣ ਨਹੀਂ ਨਿਕਲਦਾ। ਇਹਦੇ ਕਹਿਣ ਦਾ ਮਤਲਬ ਇਹ ਸੀ, ਤੂੰ ਆ ਤੇ ਗਿਆ ਇੱਥੇ, ਅਸੀਂ ਤੇਰਾ ਪ੍ਰਚਾਰ ਨਹੀਂ ਹੋਣ ਦੇਣਾ, ਤੇ ਹੋ ਸਕਦਾ ਅਸੀਂ ਤੈਨੂੰ ਇੱਥੋਂ ਜਿਉਂਦਾ ਵੀ ਨਾ ਜਾਣ ਦੇਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧਮਕੀ

ਜੋਗੀਆਂ ਵਿੱਚ ਇਹ ਕਿਹਾ ਜਾਂਦਾ ਹੈ ਜਿਹਨੇ ਜੋਗੀ ਬਣਨਾ ਹੈ ਉਹ ਸਾਰਿਆਂ ਤੋਂ ਪਹਿਲਾਂ ਆਪਣੇ ਘਰ ਜਾਵੇ ਔਰ ਆਪਣੀ ਘਰਵਾਲੀ ਨੂੰ ਮਾਂ ਕਹਿ ਕੇ ਉਹਦੇ ਕੋਲ ਭਿਕਸ਼ਾ ਮੰਗੇ ਆਖੋ ਸਤਨਾਮ ਸ੍ਰੀ ਵਾਹਿ ਜਿਹਦੇ ਨਾਲ ਲਾਵਾਂ ਲਈਆਂ ਨੇ ਉਹਨੂੰ ਮਾਂ ਕਹਿ ਕੇ ਪਹਿਲਾਂ ਮੱਥਾ ਟੇਕੇ ਤਾਂ ਜੋਗੀ ਬਣ ਸਕਦਾ ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ ਜਿਹਦੇ ਨਾਲ ਲਾਵਾਂ ਲਈਆਂ ਨੇ ਉਹ ਪਤਨੀ ਹੈ ਘਰਵਾਲੀ ਘਰਵਾਲੀ ਹੈ ਜਨਮ ਦੇਣ ਵਾਲੀ ਮਾਂ ਹੈ ਇਹ ਤੇ ਰਿਸ਼ਤੇ ਹੀ ਸਾਰੇ ਉਲਟ ਹੋ ਗਏ ਜੇ ਘਰਵਾਲੀ ਮਾਂ ਹੋ ਗਈ ਇਹ ਤੇ ਰਿਸ਼ਤੇ ਹੀ ਸਾਰੇ ਬਦਲ ਗਏ ਮਾਂ ਮਾਂ ਹੈ ਪਤਨੀ ਪਤਨੀ ਹੈ ਸਤਿਗੁਰੂ ਕਹਿਣ ਲੱਗੇ ਪੰਗਰਨਾਥ ਤੇਰੀ ਮਾਂ ਕੁਝ ਅਜੀ ਸੀ ਕਿਉਂਕਿ ਬੱਚੇ ਦਾ ਪਹਿਲਾ ਗੁਰੂ ਉਹਦੀ ਮਾਂ ਹੁੰਦੀ ਹੈ ਤੇਰੀ ਮਾਂ ਨੇ ਤੈਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਦਿੱਤੀ ਕਿਹੜੀ ਸਿੱਖਿਆ

असल विच कुछ जोगी होए महापुरुष जेड़े अपना जप तप गुआ बैठे औरत ते मोहित होके। हुण जे कोई अपना जप तप गुआ बैठा है तो उहदी अपनी कमजोरी। इन्हां लोकां ने यह नियम बना दिता कि औरत जिहड़ी है भगती दे राह विच रुकावट है। इसे वास्ते कहो जिहा दौर चलिया कि औरत नूं यह कह दिता गया जिथे रब फेल हो गया उन्हें औरत बना दिती। औरत भगती दे विच विघन है। इथों तक लिखिया गया कि रब जिते फेल होया उथे औरत बनाई। किसी ने कहा औरत रब दी एक मजेदार गलती है। किसी ने कहा औरत पैर दी जुत्ती है। इथों तक कह दिता टोर गवार शूदर पशु नारी ये पांचो ताड़न के अधिकारी। तुलसीदास वर्गे महापुरुष भी कह गए कि औरत पशु मूरख ते शूदर इन्हां नूं ताड़ के रखना चाहिए। उन्हां दी निगाह विच औरत पशु मूरख ते शूदर विच कोई फर्क नहीं। पर तां गुरु नानक साहब कहण लगे नहीं इह गलत है। इह कैसा तुहाडा समाज है किधरे औरत नूं देवी बना के पूजदे हो ते किधरे औरत नूं पैर दी जुत्ती कहिंदे। किधरे कहंदे औरत भगती विच रुकावट है। गुरु साहबां ने सारे बंधन तोड़ दिते ते कहा नहीं औरत भगती विच रुकावट नहीं औरत भगती दा राह सुखाला कर दी। देखो बेबे नानकी धन गुरु नानक साहब दे वड्डे भैण जी जद गुरु नानक साहब उदासियां वास्ते चले ते बेबे नानकी ने पैसे दिते सन गुरु नानक साहब नूं रबाब बनाने वास्ते कि वीर जी तुसा दुनिया दा पार उतारा करना है ते जिहड़ी रबाब तुसा बनवानी है उहदे वास्ते पैसे मैं देवांगी तां कि धर्म दे काम विच पहला हिस्सा मेरा होवे। आखो सतनाम श्री वाहे। ते माता खेवी उन्हां दा कैसा जीवन गुरु अंगद साहब जी दे सुपत्नी गुरु अंगद साहब नाम दा लंगर वरतांदे ने ते माता खीवी अन्न दा लंगर वरतांदे। गुरु अंगद साहब नाम दे नाल जोड़दे ने ते माता खीवी लंगर दी सेवा करदे। गुरु अर्जन देव जी महाराज संगतां दा पार उतारा करदे ने बाणी नाल दर्शना दे नाल ते माता गंगा आप चक्की चला के कणक पी के लंगर विच आटा पांदे सन। सत्संग जे धन गुरु नानक साहब दुनिया दा पार उतारा करन वास्ते तुरे ते गुरु नानक साहब दी सुपत्नी धन माता सुलखणी किन्ने साल पति दा घर बह के इंतजार कीता बच्चिया नूं पालिया कि मेरा पति दुनिया दा पार उतारा करन गया। ते तन माता गुजरी जिन्ना 26 साल ते कुछ महीने अपने पति गुरु तेग बहादुर साहब दी सेवा कीती और बाहर बैठ के इंतजार कीता कि आप जी भोरे विच तप कर दे। ते जिस वेले खालसे पंथ दी साजना हुई तां गुरु गोबिंद सिंह जी महाराज अमृत तैयार करते सन ते माता साहिब कौर जी ने उस अमृत विच आके पतासे पाए सन ते कहा सी पति गुरदेव मेरा भी हिस्सा जिहड़ा खालसा साजन लगे हो इहदे विच मेरा भी हिस्सा। ते साहिबां ने कहा सी हां साहिब देवां तुहाडा भी हिस्सा क्योंकि औलाद वास्ते मां बाप दोनों जरूरी हैं। जे मैं खालसे का पिता अखवावांगा
ਤੇ ਤੁਸੀਂ ਮਾਤਾ ਅਖਵਾਓਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਔਰਤ ਕੋਲੋਂ ਮਾਨ ਇਹਨਾਂ ਜੋਗੀਆਂ ਸਾਧੂ ਸੰਨਿਆਸੀਆਂ ਨੇ ਸਮਾਜ ਨੇ ਖੋਇਆ ਸੀ, ਉਹੋ ਹੀ ਮਾਨ ਗੁਰੂ ਨਾਨਕ ਦੇ ਘਰ ਨੇ ਫਿਰ ਔਰਤ ਨੂੰ ਦਿੱਤਾ। ਔਰਤ ਭਗਤੀ ਵਿੱਚ ਰੁਕਾਵਟ ਨਹੀਂ, ਇਸੇ ਵਾਸਤੇ ਕਿਹਾ ਜਾਂ ਧਰਤੀ ਮਾਂ ਹੈ ਜਾਂ ਔਰਤ ਮਾਂ ਹੈ। ਜਿਸ ਤਰ੍ਹਾਂ ਧਰਤੀ ਕਿੰਨੇ ਦੁੱਖ ਸਹਿ ਕੇ ਸੰਸਾਰ ਨੂੰ ਪਾਲਦੀ ਏ, ਇਸੇ ਤਰ੍ਹਾਂ ਔਰਤ ਵੀ ਦੁੱਖ ਸਹਿ ਕੇ ਸੰਸਾਰ ਨੂੰ ਜਨਮ ਦਿੰਦੀ ਹੈ। ਬੱਚੇ ਨੂੰ ਜਨਮ ਦੇਣਾ ਬੜਾ ਔਖਾ ਹੈ, ਸੂਤਕ ਦੀ ਪੀੜਾ ਬੜੀ ਔਖੀ ਹੈ। ਔਰਤ ਇਸ ਮੌਕੇ ਮਰ ਵੀ ਸਕਦੀ ਏ, ਪਰ ਦੇਖੋ ਮਰਦੀ ਹੋਈ ਔਰਤ ਫਿਰ ਬੱਚੇ ਨੂੰ ਜਨਮ ਦਿੰਦੀ ਏ, ਔਰ ਫਿਰ ਆਪਣੀ ਤਕਲੀਫ਼ ਭੁੱਲ ਕੇ ਫਿਰ ਉਸ ਬੱਚੇ ਦਾ ਮੂੰਹ ਚੁੰਮਦੀ ਏ, ਉਹ ਸੰਸਾਰ ਨੂੰ ਜਨਮ ਦਿੰਦੀ ਏ। ਤੇ ਜਿਹੜਾ ਐਸੀ ਔਰਤ ਨੂੰ ਨੀਚ ਕਵੇ, ਭਗਤੀ ਦੇ ਰਾਹ ਵਿੱਚ ਰੁਕਾਵਟ ਕਵੇ, ਭਲਾ ਉਸ ਤੇ ਪਰਮਾਤਮਾ ਕਿਵੇਂ ਖੁਸ਼ ਹੋਵੇਗਾ। ਸਾਹਿਬ ਜੀ ਕਹਿੰਦੇ ਹਨ, ਮਾੜਾ ਉਹ ਹੈ ਜਿਹਦੇ ਕੰਮ ਮਾੜੇ ਹਨ। ਔਰਤ ਨੂੰ ਮਾੜਾ ਨਹੀਂ ਕਹਿਣਾ, ਇਹਦੇ ਬਗੈਰ ਸੰਸਾਰ ਦੀ ਖੇਡ ਅਧੂਰੀ ਹੈ, ਔਰ ਇਹ ਪਰਮਾਤਮਾ ਦੀ ਖੇਡ ਹੈ। ਤੇ ਉਹਦੀ ਖੇਡ ਨੂੰ ਮਾੜਾ ਕਹਿਣ ਵਾਲਾ ਕਦੀ ਉਹਦੀ ਨਿਗਾਹ ਵਿੱਚ ਚੰਗਾ ਨਹੀਂ ਹੋ ਸਕਦਾ। ਸਮਾਂ ਤੇ ਸਮਾਪਤ ਹੋ ਗਿਆ, ਵਿਚਾਰ ਹਾਲੀ ਪੂਰੀ ਨਹੀਂ ਹੋਈ। ਤੋ ਕਹਿਣ ਦਾ ਭਾਵ, ਪਹਿਲਾਂ ਇਹ ਸਾਰੇ ਸਿੱਧ ਬੜੇ ਗੁਰੂ ਸਾਹਿਬਾਂ ਨਾਲ ਝਗੜੇ, ਪਰ ਜਦ ਇਹ ਸੱਚ ਦਾ ਉਪਦੇਸ਼ ਸੁਣਿਆ ਫਿਰ ਉਹਨਾਂ ਸਾਰਿਆਂ ਸਿੱਧਾਂ ਨੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ। ਤੇ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਫਿਰ ਉਹਨਾਂ ਸਿੱਧਾਂ ਨੂੰ ਅਖੀਰੇ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਹੈ ਨਾਨਕ ਪਾਤਸ਼ਾਹ, ਸੱਚਮੁੱਚ ਤੇਰੀ ਬੜੀ ਵੱਡੀ ਕਮਾਈ ਏ, ਤੂੰ ਸਾਨੂੰ ਵੀ ਭਟਕਿਆਂ ਨੂੰ ਭੁੱਲਿਆਂ ਨੂੰ ਸਿੱਧੇ ਰਾਹ ਤੇ ਲੈ ਕੇ ਆਉਂਦਾ। ਆਓ ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਕਰੀਏ ਸਮਾਪਤੀ। ਕੱਲ ਸ਼ਾਮ ਨੂੰ ਫਿਰ 7 ਤੋਂ 8 ਏਸੀ ਸਥਾਨ ਤੇ ਦਰਸ਼ਨ ਕਰਾਂਗੇ। ਕੱਲ ਔਰ ਪਰਸੋਂ 2 ਦਿਨ ਬਾਕੀ ਹਨ, ਫਿਰ ਆਪ ਸੰਗਤਾਂ ਕੋਲੋਂ ਛੁੱਟੀਆਂ ਲੈਣੀਆਂ ਨੇ। ਆਓ ਸ਼ਬਦ ਦੀ ਪੰਕਤੀ ਪੜ੍ਹੀਏ। ਔਰ ਜਿਹੜੇ ਲੋਕ ਆਪਣੇ ਘਰਾਂ ਵਿੱਚ ਮਾਵਾਂ ਨੂੰ, ਘਰ ਵਾਲੀਆਂ ਨੂੰ, ਧੀਆਂ ਭੈਣਾਂ ਨੂੰ ਇੱਜ਼ਤ ਮਾਣ ਨਹੀਂ ਦਿੰਦੇ, ਅੱਜ ਦਾ ਕੀਰਤਨ ਉਹਨਾਂ ਵਾਸਤੇ, ਜਾਂ ਜਿਹੜੇ ਔਰਤਾਂ ਨੂੰ ਧਰਮ ਦੇ ਰਾਹ ਵਿੱਚ ਰੁਕਾਵਟ ਸਮਝਦੇ ਹਨ, ਅੱਜ ਦਾ ਕੀਰਤਨ ਉਹਨਾਂ ਵਾਸਤੇ ਕਿ ਰੁਕਾਵਟ ਬੰਦੇ ਦੇ ਮਨ ਦੀ ਆਪਣੀ ਕਮਜ਼ੋਰੀ ਹੈ, ਆਪਣੀ ਕਮਜ਼ੋਰੀ ਕਿਸੇ ਦੇ ਉੱਤੇ ਸੁੱਟ ਦੇਣੀ ਇਹ ਕੋਈ ਭਲਾ ਕੰਮ ਨਹੀਂ। ਆਪ ਮਜ਼ਬੂਤ ਹੋਵੋ, ਸੰਸਾਰ ਵਿੱਚ ਰਹੋ, ਫਿਰ ਪਰਮਾਤਮਾ ਦੀ ਪ੍ਰਾਪਤੀ ਕਰੋ।

भाई नंदलाल जी। ਜੋ ਸਤਿਗੁਰਾਂ ਦੇ ਚਰਨਾਂ ਦੇ ਬਵਰੇ ਸਨ, ਸੱਚੇ ਆਸ਼ਿਕ ਸਨ। ਸਤਿਗੁਰੂ ਜੀ ਜੋਤੀ ਜੋਤ ਸਮਾ ਗਏ, ਪਰ ਉਹ ਸੋਹਣਾ ਮੁਖੜਾ ਹਰ ਵੇਲੇ ਅੱਖਾਂ ਦੇ ਅੱਗੇ ਹੈ। ਇੱਕ ਵੇਰਾਂ ਆਪ ਦੀਆਂ ਅੱਖਾਂ ਸਾਵਣ ਪਾਦੋ ਦੀ ਚੜੀਆਂ ਵਾਂਗੋਂ ਵਹਿ ਰਹੀਆਂ ਹਨ ਆਪ ਦੀ ਯਾਦ ਵਿੱਚ, ਤੇ ਸਾਹਮਣੇ ਕੀ ਤੱਕਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੀਲੇ ਤੇ ਸਵਾਰ ਹਨ ਤੇ ਲੰਘ ਗਏ ਹਨ। ਨੈਣ ਕਟੋਰੇ ਭਰ ਆਏ ਆਪ ਦੇ, ਭਿੱਜ ਗਏ ਪਿਆਰੇ ਦੀ ਯਾਦ ਵਿੱਚ ਇਹ ਨੈਣ, ਤੇ ਫਿਰ ਆਪ ਕਹਿਣ ਲੱਗੇ, ਲੰਘ ਗਿਆ ਗੁਰੂ ਕਲਗੀਆਂ ਵਾਲਾ, ਮੇਰੀਆਂ ਅੱਖੀਂ ਅੱਗੇ ਸਹੀ ਹੋ, ਜਾਨੀ ਪਿੱਛੇ ਜਾਨ ਅਸਾਂ ਦੀ ਨੈਣਾ ਰਸਤੇ ਗਈ ਹੋ। ਜਿਤਨੇ ਤੱਕ ਤਾਂ ਉਹ ਨਜ਼ਰ ਆਉਂਦਾ ਰਿਹਾ, ਜਾਨ ਵਿੱਚ ਜਾਨ ਰਹੀ, ਪਰ ਜਦੋਂ ਉਹ ਦਿਸ ਨੂੰ ਹਟ ਗਿਆ ਤਾਂ ਨੈਣਾ ਦੇ ਰਸਤਿਓਂ ਮੇਰੀ ਜਾਨ ਵੀ ਚਲੀ ਗਈ।

ਸਦ ਗੁਲਾਮ ਗੁਰ ਗੋਬਿੰਦ ਸਿੰਘ ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ ਭਾਈ ਸਾਹਿਬ ਨੰਦ ਲਾਲ ਜੀ ਜਿੱਥੇ ਬੇਅੰਤ ਸਿਫਤਾਂ ਕੀਤੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਤੇ ਆਖਰੀ ਤੁਕਾਂ ਵਿੱਚ ਆਪ ਕਹਿੰਦੇ ਨੇ ਲਾਲ ਸੱਗ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਦਾ ਵੀ ਗੁਲਾਮ ਹੈ ਨੌਕਰ ਹੈ ਤੇ ਇਹ ਸੁਭਾਗ ਵੀ ਤਾਂ ਮੈਨੂੰ ਪ੍ਰਾਪਤ ਹੈ ਕਿ ਦਾਗਦਾਰ ਨਾਮ ਮੈਂ ਉਹਨਾਂ ਦਾ ਮੁੱਲ ਖਰੀਦੀ ਗੋਲਾ ਹਾਂ ਏਡਾ ਪਿਆਰ ਆਪਣੇ ਗੁਰੂ ਦੇ ਚਰਨਾਂ ਨਾਲ ਹਰ ਵੇਲੇ ਆਪਣੀਆਂ ਅੱਖਾਂ ਵਿੱਚ ਵਸਾਈ ਬੈਠੇ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਤੇ ਮੁੜ ਮੁੜ ਇਹ ਮੰਗ ਰਹੇ ਹਨ।

ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਵਿਚ ਬਤੀਤ ਕੀਤਾ। ਅੱਜ ਬਿਰਤ ਅਵਸਥਾ ਹੈ ਭਾਈ ਸਾਹਿਬ ਆਨੰਦ ਲਾਲ ਜੀ ਦੀ। ਸੈਰ ਕਰਦੇ ਆ ਰਹੇ ਹਨ ਤੇ ਕੀ ਤੱਕਿਆ ਬੱਚੇ ਖੇਡਾਂ ਪਾ ਰਹੇ ਹਨ। ਭਾਈ ਸਾਹਿਬ ਆਨੰਦ ਲਾਲ ਜੀ ਧਰਤੀ ਵੱਲ ਵੇਖ ਕੇ ਨਾ ਕੁਝ ਲੱਭਣ ਲੱਗ ਗਏ, ਜਿਵੇਂ ਕੁਝ ਗੁਆਚ ਜਾਂਦਾ ਹੈ ਤੇ ਲੱਭੀਦਾ। ਬੱਚੇ ਸਾਰੇ ਇਕੱਠੇ ਹੋ ਕੇ ਆ ਗਏ, ਚਲੋ ਭਾਈ ਬਾਬੇ ਦਾ ਕੁਝ ਗੁਆਚ ਗਿਆ ਤੇ ਲੱਭ ਦਈਏ। ਸਾਰੇ ਬੱਚੇ ਆ ਕੇ ਪੁੱਛਣ ਲੱਗੇ, ਬਾਬਾ ਕੀ ਲੱਭ ਰਿਹਾ, ਤੇਰਾ ਕੀ ਗੁਆਚ ਗਿਆ, ਅਸੀਂ ਤੈਨੂੰ ਲੱਭ ਦਿੰਦੇ ਹਾਂ। ਤਾਂ ਭਾਈ ਸਾਹਿਬ ਆਨੰਦ ਲਾਲ ਜੀ ਕਹਿਣ ਲੱਗੇ, ਜੋ ਮੇਰਾ ਗੁਆਚਿਆ ਉਹ ਤੁਸੀਂ ਲੱਭ ਕੇ ਨਹੀਂ ਦੇ ਸਕਦੇ, ਫਿਰ ਵੀ ਬਾਬਾ ਦੱਸ ਤਾਂ ਸਹੀ ਤੇਰਾ ਕੀ ਗੁਆਚਿਆ। ਤਾਂ ਭਾਈ ਸਾਹਿਬ ਕਹਿਣ ਲੱਗੇ, ਮੇਰਾ ਜਵਾਨੀ ਦਾ ਹੀਰਾ ਗੁਆਚ ਗਿਆ, ਮੈਂ ਉਹ ਲੱਭ ਰਿਹਾ। ਤੇ ਆਪ ਦਾ ਮਨ ਜੁੜ ਗਿਆ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਤੇ ਫਿਰ ਆਪ ਮੂੰਹ ਕੁਝ ਬੋਲ ਉੱਠੇ, ਕਹਿਣ ਲੱਗੇ, ਜਵਾਨੀ ਗਈ, ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ, ਪਰ ਜਿਹੜੇ ਬੀਤੇ ਨਾਲ ਤੁਹਾਡੇ ਸੋਈ ਭਲੇ ਦਿਹਾੜੇ। ਹੇ ਕਲਗੀਧਰ ਪਾਤਸ਼ਾਹ, ਦਿਨ ਤਾਂ ਉਹ ਸਨ ਜੋ ਤੇਰੇ ਚਰਨਾਂ ਵਿੱਚ ਬੀਤ ਗਏ, ਬਾਕੀ ਉਮਰ ਤਾਂ ਉਮੱਸਿਆ ਦੀ ਕਾਲੀ ਰਾਤ ਵਾਂਗੂ ਬੀਤੀ ਮੇਰੀ, ਇਸ ਲਈ ਜਵਾਨੀ ਗਈ।

ਕੇ ਸੱਚੇ ਪਿਆਰ ਦਾ ਪ੍ਰਗਟਾਵਾ ਹੈ। ਭਾਈ ਸਾਹਿਬ ਜਿਤਨਾ ਸਮਾਂ ਵੀ ਗੁਰੂ ਦੇ ਚਰਨਾਂ ਵਿੱਚ ਰਹੇ, ਮੇਰੇ ਪਾਤਸ਼ਾਹ ਦੁਸ਼ਟ ਦਮਨ ਦਾਤਾ ਚੜਾਈ ਕਰਕੇ ਜੋਤੀ ਜੋਤ ਸਮਾ ਗਏ, ਪਰ ਫਿਰ ਵੀ ਵਿਛੋੜਾ ਉਹ ਛਲ ਜਿਹੜਾ ਸੀ ਨਾ, ਸਾਰਾ ਜੀਵਨ ਵਿਸਰਿਆ ਨਹੀਂ। ਕਾਲਾ ਰੰਗ ਥੀਆ ਸੜ ਕੋਲੇ, ਪ੍ਰੇਮ ਅਗਨ ਦਿਲ ਭੜਕੀ, ਧੂੰਆਂ ਪਾਰ ਗਿਆ ਅਸਮਾਨੋ ਗਮ ਦੀ ਬਿਜਲੀ ਕਰਕੀ। ਜਿਨ੍ਹਾਂ ਦੇ ਹੀਏ ਵਿੱਚ ਸੱਚਾ ਪਿਆਰ ਹੈ, ਉਹ ਸਦਾ ਮਾਲਕ ਨੂੰ ਮੁੱਖ ਰੱਖਦੇ ਹਨ, ਸਦਾ ਮਾਲਕ ਕੋਲੋਂ ਦਰਸ਼ਨਾਂ ਦੀ ਹੀ ਦਾਤ ਮੰਗਦੇ ਹਨ, ਸਦਾ ਮਾਲਕ ਦੇ ਚਰਨਾਂ ਨਾਲ ਰਹਿਣਾ ਮੰਗਦੇ ਹਨ। ਭਾਈ ਸਾਹਿਬ ਕਹਿੰਦੇ ਨੇ ਇਹ ਸੁਭਾਗ ਇਹ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ। ਲਾਲ ਸੰਗ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ, ਕਮਤਰੀ ਦੇ ਸਗਾਨ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਕਿ ਕਦੀ ਕਦੀ ਇਸ ਕੂਕਰ ਨੂੰ ਸਤਿਗੁਰਾਂ ਦੇ ਸ਼ੀਤਲ ਪ੍ਰਸ਼ਾਦ, ਸੀਤ ਪ੍ਰਸ਼ਾਦ ਵਿੱਚੋਂ, ਉਸ ਥਾਲ ਵਿੱਚੋਂ ਕੋਈ ਟੁਕੜਾ ਨਸੀਬ ਹੋ ਜਾਂਦਾ ਤੇ ਮੇਰਾ ਜੀਵਨ ਸਫਲ ਹੋ ਜਾਂਦਾ। ਮੈਂ ਇਸ ਲਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੂਕਰਾਂ ਦਾ ਵੀ ਕੂਕਰ ਹਾਂ, ਪਰ ਮੈਂ ਇੱਕੋ ਹੀ ਦਾਤ ਗੁਰੂ ਦੇ ਚਰਨਾਂ ਵਿੱਚੋਂ ਮੰਗਦਾ ਹਾਂ। ਕਿੱਡੀ ਅਮੋਲਕ ਮੰਗੀ ਦਾਤ, ਪਿਆਰੀ ਸਾਧ ਸੰਗਤ ਮੰਗਦੇ ਅਸੀਂ ਵੀ ਹਾਂ। ਗੁਰੂ ਤੁੱਠੇ ਤਾਂ ਕੋਈ ਦੁਨਿਆਵੀ ਪਦਾਰਥ ਮੰਗ ਲਈ ਦੇ, ਮਹਿਲ ਮਾਰੀਆਂ, ਧੀ ਪੁੱਤਰ, ਧਨ ਦੌਲਤ, ਪਰ ਭਾਈ ਸਾਹਿਬ ਤੇ ਅੱਜ ਜਦੋਂ ਤੁੱਠੇ ਸਾਹਿਬ ਜੀ ਆਖਿਆ, ਹੇ ਕਲਗੀਧਰ ਪਾਤਸ਼ਾਹ, ਜੇ ਤੁੱਠਾ ਹੈ, ਜੇ ਪ੍ਰਸੰਨਤਾ ਦੇ ਘਰ ਵਿੱਚ ਆਇਆ ਹੈ, ਜੇ ਕੁਝ ਦੇਣ ਲੱਗਾ ਤਾਂ ਮੇਰੀ ਝੋਲੀ ਇਹ ਦਾਤ ਪਾ ਕਿ ਅਖੀਰਲਾ ਸਵਾਸ ਜਦੋਂ ਆਵੇ ਇਹ ਸਿਰ ਤੇਰੇ ਚਰਨਾਂ ਵਿੱਚ ਪਿਆ ਹੋਵੇ, ਇਹ ਸਿਰ ਤੇਰੀ ਗੋਦੀ ਵਿੱਚ ਪਿਆ ਹੋਵੇ। ਕਮਤਰੀ ਦੇ ਸਗਾਨ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ, ਬਾਦ ਜਾਨਸ ਵਿਦਾਏ ਗੁਰੂ ਗੋਬਿੰਦ ਸਿੰਘ, ਫਰਕ ਉਹ ਬਰ ਪਾਏ ਗੁਰੂ ਗੋਬਿੰਦ ਸਿੰਘ। ਬਸ ਮੈਂ ਇਹੀ ਮੰਗਦਾ ਹਾਂ ਕਿ ਤੇਰੇ ਚਰਨਾਂ ਵਿੱਚ ਇਹ ਸ਼ੀਸ਼ ਹੋਵੇ, ਜਿੱਥੇ ਕਿੱਥੇ ਜਿਉਂਦੇ ਮੋਏ ਸਦਾ ਅਸੀਂ ਤੇਰੇ ਰਹੀਏ, ਤੇਰੇ ਚਰਨਾਂ ਨਾਲ ਜੁੜੇ ਰਹੀਏ। ਇਸ ਲਈ ਕਲਗੀਆਂ ਵਾਲੇ, ਉਹ ਮੇਹਰਾਂ ਵਾਲੇ ਸਾਈਆਂ।

ਬਿਰਹੋਂ ਦਾ ਸੱਪ ਡੰਗ ਗਿਆ, ਉਹਨਾਂ ਦਾ ਕੋਈ ਹੋਰ ਇਲਾਜ ਨਹੀਂ ਬਿਨਾਂ ਤੇਰੇ ਦਰਸ਼ਨ ਤੋਂ। ਬਿਰਹੋਂ ਪੁਯੰਗਮ ਮਨ ਵਸੇ, ਮੰਤ ਨਾ ਮਾਨੇ ਕੋਈ, ਰਾਮ ਬਿਜੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ। ਜਿਨ੍ਹਾਂ ਨੂੰ ਵਿਛੋੜਾ ਪੋ ਗਿਆ, ਜਿਨ੍ਹਾਂ ਨੂੰ ਪੋਇਆ ਭਾਈ, ਉਹਨਾਂ ਨੂੰ ਪੁੱਛੋ, ਕਹਿੰਦੇ ਨੇ ਵਿਛੋੜਾ ਸੁਣੇ ਦੁੱਖ, ਵਿਛੋੜੇ ਦਾ ਨਾਮ ਹੀ ਦੁੱਖ ਹੈ। ਪਰ ਐਸਾ ਦੁੱਖ ਜਿਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਆਖਿਆ ਫਿਰ ਇਹੋ ਜਿਹਾ ਦੁੱਖ ਵੀ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ। ਵੇਖੀਏ ਸੰਸਾਰ ਦੇ ਵਿੱਚ ਹਰ ਜੀਵ ਕਿਸੇ ਨਾ ਕਿਸੇ ਵਿਛੋੜੇ ਦੁੱਖ ਦੇ ਨਾਲ ਰੋ ਰਿਹਾ, ਪਰ ਐਸੇ ਵਿਰਲੇ ਕਰੋੜਾਂ ਵਿੱਚੋਂ ਕੋਈ ਇੱਕ ਰੱਬ ਦਾ ਪਿਆਰਾ ਹੋਵੇਗਾ ਜੋ ਗੁਰੂ ਦੇ ਦਰਸ਼ਨਾਂ ਲਈ ਆਂਸੂ ਵਹਾਉਂਦਾ ਹੈ, ਜੋ ਗੁਰੂ ਲਈ ਇਹ ਅਰਦਾਸ ਕਰ ਰਿਹਾ ਕਿ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀ। ਰੋ ਤਾਂ ਸਾਰੇ ਰਹੇ ਨੇ ਭਾਈ, ਪਰ ਰੋਣਾ ਉਹਨਾਂ ਦਾ ਸਫਲ ਹੈ ਜੋ ਦਰਸ਼ਨਾਂ ਦੀ ਭਿੱਖਿਆ ਮੰਗਦੇ ਹਨ, ਨੈਣਾਂ ਤੋਂ ਜਲ ਵਹਾਉਂਦੇ ਹਨ। ਮਹਾਂਪੁਰਖ ਬਾਬਾ ਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, ਜੇ ਗੁਰੂ ਨਾਨਕ ਦੇ ਵਿਛੋੜੇ ਵਿੱਚ ਰੋ ਰਹੇ ਹਨ ਤਾਂ ਜਿਹੜੇ ਹੰਝੂ ਤੇਰੇ ਬਾਹਰ ਆ ਰਹੇ ਹਨ, ਇਹ ਤੇਰੇ ਮਨ ਦੀ ਮੈਲ ਨੂੰ ਧੋਪ ਕੇ ਬਾਹਰ ਕੱਢ ਰਹੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਰੱਖੀ ਚਰਨਾਂ ਦੇ ਕੋਲ ਅਸੀਂ ਸਦਾ ਤੇਰੇ ਚਰਨਾਂ ਵਿੱਚੋਂ ਇਹੀ ਦਾਤ ਮੰਗਦੇ ਹਾਂ, ਤੇਰੇ ਚਰਨਾਂ ਵਿੱਚੋਂ ਚਰਨਾਂ ਦੇ ਕੋਲ ਰਹਿਣ।

Why do you like?

ਜਾਂਦਾ ਤੇ ਹੈ ਤੂੰ ਪ੍ਰਮਾਤਮਾ ਦੇ ਨਾਲ ਮਿਲਾ। ਪਰ ਕਿਵੇਂ ਤੇਰਾ ਮਿਲਾਪ ਪ੍ਰਮਾਤਮਾ ਦੇ ਨਾਲ ਹੋਵੇ? ਜਿਹੜੇ ਗੁਣ ਪ੍ਰਮਾਤਮਾ ਚਾਹੁੰਦਾ ਉਹ ਤਾਂ ਤੇਰੇ ਵਿੱਚ ਨਹੀਂ ਹਨ, ਕਿਉਂਕਿ ਚੰਗਾ ਇਨਸਾਨ

ਤੇ ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਖ ਚਰਾਂਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ, ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲ ਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਹੈ।

फिर तुसी दसो कि अपने अवगुण किवें बख्शाए जा सकते ने। ਉਹ ਸਤਿਗੁਰ ਸਾਡੇ ਅਵਗੁਣ ਬਖਸ਼ ਵੀ ਦੇਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਵਿਸ਼ਵਾਸ ਨਾਲ ਕਹਿੰਦਾ ਵਾ ਕਿ हे ਮਨੁੱਖ ਤੂੰ ਅਵਗੁਣ ਕਰਨੇ ਛੱਡ ਦੇ, ਉਹ ਪਰਮਾਤਮਾ ਤੇਰੇ ਅਵਗੁਣ ਬਖਸ਼ ਦੇਵੇਗਾ। ਐਸਾ ਨਹੀਂ ਕਿ ਅਵਗੁਣ ਵੀ ਕਰੀ ਜਾਏ ਤੇ ਨਾਲ ਦੀ ਨਾਲ ਬਖਸ਼ਾਈ ਵੀ ਜਾਏ, ਨਹੀਂ ਇੱਕ ਦਿਨ ਤੋਬਾ ਕਰ ਲੈ, ਉਹ ਤੇ ਬਖਸ਼ਣ ਯੋਗ ਹੈ ਹੀ, ਉਹਨੇ ਤੇ ਬਖਸ਼ਦੇ ਰਹਿਣਾ ਹੈ। ਪਰ ਐਸੀ ਗੱਲ ਨਹੀਂ ਕਿ ਤੂੰ ਅਵਗੁਣ ਕਰਦਾ ਹੀ ਚਲਾ ਜਾਵੇਂ, ਨਹੀਂ ਤੂੰ ਤੋਬਾ ਕਰ, ਸਤਿਗੁਰ ਦਾ ਸਿਮਰਨ ਕਰ,

ਦਿਓ ਕੱਢ ਕੇ ਬਾਹਰ ਸੁੱਟਦੇ ਹਾਂ ਜੀਵਨ ਵਿੱਚ ਵਿਸ਼ੇ ਵਿਕਾਰਾਂ ਦੀ ਜ਼ਹਿਰ ਜੀਵਨ ਵਿੱਚ ਰਹਿ ਨਾ ਜਾਵੇ ਪਰ ਆਖਰ ਜੋ ਚੀਜ਼ ਕੱਢੀ ਜਾਂਦੀ ਉਹਦੀ ਥਾਂ ਤੇ ਕੋਈ ਨਾ ਕੋਈ ਚੀਜ਼ ਆਪਣੇ ਆਪ ਆ ਹੀ ਜਾਂਦੀ ਜਾਂ ਕੁਝ ਲੈ ਆਓ ਤੇ ਅਗਲੀ ਚੀਜ਼ ਨਿਕਲ ਜਾਂਦੀ ਹੈ ਤੇ ਜਾਂ ਅਗਲੀ ਚੀਜ਼ ਕੱਢੋ ਤੇ ਆਪਣੇ ਆਪ ਦੂਜੀ ਚੀਜ਼ ਆ ਜਾਂਦੀ ਹੈ ਆ ਪਾਣੀ ਦਾ ਕੋਈ ਬਰਤਨ ਭਰਿਆ ਪਿਆ ਹੋਵੇ ਵਿੱਚ ਛੋਟਾ ਜਿਹਾ ਭਾਂਡਾ ਮੂਧਾ ਮਾਰ ਖਾਲੀ ਭਾਂਡਾ ਮੂਧਾ ਮਾਰ ਭਰਦਾ ਨਹੀਂ ਦਬਾਈ ਜਾਓ ਪਾਣੀ ਅੰਦਰ ਪ੍ਰਵੇਸ਼ ਨਹੀਂ ਕਰਦਾ ਕਿਉਂਕਿ ਅੰਦਰਲੀ ਹਵਾ ਪਾਣੀ ਨੂੰ ਅੰਦਰ ਲੰਘਣ ਨਹੀਂ ਦਿੰਦੀ ਪਰ ਥੋੜਾ ਜਿਹਾ ਟੇਢਾ ਕਰ ਦਈਏ ਪਾਣੀ ਨੂੰ ਅੰਦਰ ਲੰਘ ਜਾਣ ਦੀ ਆਗਿਆ ਦੇ ਦਈਏ ਰਾਹ ਦੇ ਦਈਏ ਫਿਰ ਪਾਣੀ ਅੰਦਰ ਲੰਘ ਜਾਂਦਾ ਹਵਾ ਨੂੰ ਬਾਹਰ ਕਰ ਦਿੰਦਾ ਹਵਾ ਆਪਣੇ ਆਪ ਬਾਹਰ ਹੋ ਜਾਂਦੀ ਜੀਵਨ ਵਿੱਚ ਕੋਈ ਅੰਮ੍ਰਿਤ ਭਰ ਜਾਵੇ ਤੇ ਵਿਉਹ ਰਹਿ ਹੀ ਨਹੀਂ ਸਕੇ ਉਹ ਅੰਮ੍ਰਿਤ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਆਪਣੇ ਸਾਰੇ ਸਰੀਰ ਚ ਸਾਰੇ ਜੀਵਨ ਚ ਭਰ ਲਿਆ ਇਹ ਤੇ ਉਹਨਾਂ ਨੇ 70 ਤੇ 2 ਦੀ ਗੱਲ ਕੀਤੀ ਕਈ ਵਾਰੀ ਤਾਂ ਹੈਰਾਨ ਹੋਈ ਜਾਏ ਕਿ ਪੁਰਾਣਾ ਵਿਗਿਆਨ ਕਿੱਡਾ ਮੁਕੰਮਲ ਸੀ ਅੱਜ ਦਾ ਵਿਗਿਆਨ ਆਪਣੀ ਤਰ੍ਹਾਂ ਮਾਣ ਕਰਦਾ ਇਸ ਸਰੀਰ ਦੇ 72 ਕਰੋੜ ਨਾੜੀ ਤੰਤੂ ਲਿਖੇ ਗਏ ਪੁਰਾਣੇ ਪ੍ਰਾਣਾਂ ਵਿੱਚ ਨਿੱਕੇ ਤੋਂ ਨਿੱਕੇ ਸ਼ਰੀਆਨ ਤੋਂ ਲੈ ਕੇ ਵੱਡੀ ਤੋਂ ਵੱਡੀ ਨਾੜੀ ਤੱਕ ਜਿਨ੍ਹਾਂ ਵਿੱਚ ਮੁੱਖ ਨਾੜੀਆਂ ਵੱਡੀਆਂ ਜਿਹੜੀਆਂ ਨੇ ਉਹ ਫਿਰ 72 ਗਿਣੀਆਂ ਭਗਤ ਜੀ ਕਹਿੰਦੇ ਨੇ ਮੇਰੇ ਸਰੀਰ ਦੀ ਹਰ ਨਾੜੀ ਅੰਮ੍ਰਿਤ ਨਾਲ ਭਰ ਗਈ ਸਰੀਰ ਦਾ ਰੋਮ ਰੋਮ ਅੰਮ੍ਰਿਤ ਨਾਲ ਭਰ ਗਏ 70 ਦੋਏ ਭਰੇ ਅੰਮ੍ਰਿਤ ਸਰ ਲੇਕਿਨ ਹੋਇਆ ਤਦ ਹੈ ਜਦ 10 ਬੈਰਾਗਣ ਮੋਹੇ ਬਸ ਪੀਨੇ 5 ਗਿਆਨ ਇੰਦਰੇ 5 ਕਰਮ ਇੰਦਰੇ ਜਿਹੜੇ ਰਸਾਂ ਵਿੱਚ ਪਏ ਹੋਏ ਅੱਗੇ ਮੈਂ ਇਹਨਾਂ ਦੇ ਵਸ ਚੱਲਦਾ ਸੀ ਅੱਗੇ ਮੈਂ ਇਹਨਾਂ ਦੇ ਅਧੀਨ ਸਾਂ ਕਦੇ ਮੈਂ ਜ਼ਬਾਨ ਦੇ ਅਧੀਨ ਰਿਹਾ ਕਦੇ ਮੈਂ ਕੰਨਾਂ ਦੇ ਕਦੇ ਅੱਖਾਂ ਦੇ ਅਧੀਨ ਰਿਹਾ ਕਦੇ ਮੈਂ ਕਾਮ ਦੇ ਅਧੀਨ ਰਿਹਾ ਇਹਨਾਂ ਇੰਦਰੀਆਂ ਦੇ ਅਧੀਨ ਸਾਂ ਇਹਨਾਂ ਦਾ ਗੁਲਾਮ ਸਾਂ ਲੇਕਿਨ ਗੁਰੂ ਕੀ ਜੁਗਤ ਲੈ ਕੇ ਆਪਣੇ ਆਪ ਨੂੰ ਸਮਝਾ ਕੇ ਮੈਂ ਇਹਨਾਂ 10 ਦੇ 10 ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ 10 ਬੈਰਾਗਣ ਮੋਹ ਬਸ ਕੀਨੀ ਬਸ ਕਰ ਲਿਆ ਇਹਨਾਂ 10 ਇੰਦਰੀਆਂ ਨੂੰ ਤੇ ਇਹਨਾਂ ਨੂੰ ਬਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਸਵਾਦਾਂ ਵਿੱਚੋਂ ਪੈਦਾ ਹੋਏ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁਣ ਉਹਨਾਂ ਦਾ ਨਾਂ ਕੋਈ ਨਹੀਂ ਰਹਿ ਗਿਆ ਪੰਚੋਂ ਕਾ ਮਿਟ ਨਾਮ ਉਹਨਾਂ ਦਾ ਨਾਂ ਮਿਟ ਗਿਆ ਉਹਨਾਂ ਦੀ ਹਸਤੀ ਖਤਮ ਹੁੰਦੀ ਚਲੀ ਇਹ ਕਾਬੂ ਆ ਗਏ ਤੇ ਉਹ ਮਿਟ ਗਏ ਜਦ ਉਹ ਮਿਟ ਗਏ ਤੇ ਫਿਰ ਹੁਣ ਬਾਕੀ ਕੁਝ ਤਾਂ ਭਰਨਾ ਸੀ ਨਾ ਇਸ ਜੀਵਨ ਵਿੱਚ ਵਿਸ਼ੇ ਵਿਕਾਰਾਂ ਦਾ ਕਾਰਨ ਦਿਓ ਦਾ ਕਾਰਨ ਨਿਕਲ ਗਿਆ ਜੀਵਨ ਵਿੱਚੋਂ ਕੁਝ ਤਾਂ ਭਰਨਾ ਸੀ ਨਾ ਤੇ ਭਰੇ ਜਾਣ ਵਾਸਤੇ ਜੋ ਪਰਮਲ ਚੀਜ਼ ਸੀ ਉਹ ਸੀ ਨਾਮ ਦਾ ਅੰਮ੍ਰਿਤ ਉਸ ਰਸ ਨਾਲ ਮੇਰੀਆਂ ਸਾਰੀਆਂ ਨਾੜੀਆਂ ਮੇਰਾ ਸਾਰਾ ਜੀਵਨ ਮੇਰਾ ਸਾਰਾ ਸਰੀਰ ਭਰ ਗਿਆ ਇਹ ਸੱਚ ਕਰਕੇ ਜਾਣਨਾ ਭਗਤੀ ਦਾ ਰਸ ਮੇਰਾ ਮਨ ਨਹੀਂ ਮਾਣਦਾ ਤਨ ਨਹੀਂ ਮਾਣਦਾ ਤੁਸੀਂ ਨਿਤਨੇਮੀ ਹੋ ਕਈ ਵਾਰੀ ਤੁਸੀਂ ਬੈਠੇ ਹਾਂ ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਅੰਮ੍ਰਿਤ ਵੇਲੇ ਜਾ ਕੇ ਥੋੜਾ ਚਿਰ ਵੀ ਚੌਂਕੜਾ ਮਾਰ ਕੇ ਧਿਆਨ ਕਰਨ ਬੈਠਿਆ ਮਹਿਸੂਸ ਕੀਤਾ ਹੋਵੇਗਾ ਝਰਨਾਹਟ ਆਉਂਦੀ ਸਰੀਰ ਵਿੱਚ ਝਰਨਾਹਟ ਆਉਂਦੀ ਉਹ ਆਰੰਭ ਹੁੰਦਾ ਰਸ ਦਾ ਆਰੰਭ ਹੁੰਦਾ ਗੁਰਮੁਖ ਇਸ ਰਸ ਨੂੰ ਲਮਕਾ ਲੈਂਦਾ ਹੈ ਮਨਮੁਖ ਚੱਕ ਕੇ ਛੱਡ ਦਿੰਦਾ ਇਸ ਰਸ ਦਾ ਝਲਕਾ ਜਲਵਾ ਤਾਂ ਮਿਲ ਜਾਂਦਾ ਉਦੋਂ ਹੀ ਮਿਲ ਜਾਂਦਾ ਜਦ ਕੋਈ ਬੰਦਾ ਥੋੜਾ ਜਿਹਾ ਮਹਾਪਾਪੀ ਲੋਕਾਂ ਨੂੰ ਵੇਖਿਆ ਗੁਰੂ ਕੀ ਸਰਦਲ ਤੇ ਮੱਥਾ ਟੇਕਿਆ ਕਈ ਵਾਰੀ ਉਹ ਵੀ ਚੁਣਚੜੀ ਲੈਂਦੇ ਉਹ ਵੀ ਇੱਕ ਥਰਾਟ ਮਹਿਸੂਸ ਕਰਦੇ ਨੇ ਚੁਣਚੁਣਾਹਟ ਜੀ ਜੀਵਨ ਚ ਮਹਿਸੂਸ ਕਰਦੇ ਨੇ ਰਸ ਤਾਂ ਆ ਜਾਂਦਾ ਲੇਕਿਨ ਦੂਜੇ ਰਸਾਂ ਚ ਫਸੇ ਹੋਣ ਕਰਕੇ ਉਹ ਇਸ ਰਸ ਨੂੰ ਮਾਣ ਕੇ ਵੀ ਛੱਡ ਜਾਂਦੇ ਗੁਰਮੁਖ ਵੇਖਦਾ ਰਸ ਨੂੰ ਕਹਿੰਦਾ ਫਿਰ ਇਹ ਛੱਡਣ ਵਾਲੀ ਚੀਜ਼ ਤਾਂ ਹੈ ਨਹੀਂ ਸਾਰੇ ਸਰੀਰ ਦੇ ਅੰਦਰ ਇੱਕ ਨਿੱਕੀ ਜੀ ਮਿੱਠੀ ਜੀ ਕੰਬਣੀ ਛੇੜ ਕੇ ਮਾਲਕ ਉਹ ਰਸ ਦਰਸਾਉਂਦੇ ਨੇ ਆਪਣੇ ਭਗਤ ਨੂੰ ਭਗਤ ਜੀ ਕਹਿੰਦੇ ਨੇ ਉਹ ਰਸ ਮੈਂ ਵੇਖਿਆ ਤੇ ਫਿਰ ਲੈ ਹੀ ਲਿਆ ਮਾਣ ਹੀ ਲਿਆ ਫਿਰ ਉਸ ਨੂੰ ਆਪਣੇ ਜੀਵਨ ਚ ਰਚਾ ਹੀ ਲਿਆ 70 ਦੋਏ ਭਰੇ ਅੰਮ੍ਰਿਤ ਸਰ ਦਿੱਖ ਕੋ ਮਾਰ ਕਢਾਉ ਹੁਣ ਮੈਂ ਇਸ ਤੋਂ ਪਿਛਾ ਆਉਣ ਨੂੰ ਤਿਆਰ ਨਹੀਂ ਵੈਸੇ ਤਾਂ ਗਿਆਨੀ ਦੂਜਾ ਅਰਥ ਵੀ ਕਰਦੇ ਨੇ ਕਹਿੰਦੇ ਨੇ ਹੁਣ ਮੈਨੂੰ ਦੁਬਾਰਾ ਜੰਮਣ ਦੀ ਲੋੜ ਨਹੀਂ ਪਾਛੇ ਔਰ ਨਾ ਆਵਣ ਪਾਵੋ ਹੁਣ ਮੈਨੂੰ ਮੁੜ ਕੇ ਪਿਛਾ ਆਉਣ ਦੀ ਲੋੜ ਨਹੀਂ ਪਏਗੀ ਲੇਕਿਨ ਇੱਕ ਸੂਝਵਾਨ ਵਿਚਾਰਵਾਨ ਇਹ ਵੀ ਅਰਥ ਦਿੰਦੇ ਨੇ ਉਹ ਕਹਿੰਦੇ ਨੇ ਹੁਣ ਇਸ ਤੋਂ ਪਿਛਾ ਮੈਂ ਮੁੜਨ ਨੂੰ ਤਿਆਰ ਨਹੀਂ ਪਾਛੇ ਬੌਰ ਨਾ ਆਵਣ ਪਾਵੋ ਜੋ ਅਵਸਥਾ ਮੈਨੂੰ ਮਿਲ ਚੁੱਕੀ ਏ ਮੈਂ ਇਸ ਤੋਂ ਪਿਛਾ ਹਟਣ ਨੂੰ ਤਿਆਰ ਨਹੀਂ ਹੁਣ ਇੱਕ ਬੰਦੇ ਨੂੰ ਅੰਮ੍ਰਿਤ ਦਾ ਰਸ ਹੀ ਨਾ ਆਇਆ ਹੋਵੇ ਤੇ ਉਹਦੇ ਵਸ ਦੀ ਗੱਲ ਨਹੀਂ ਅੰਮ੍ਰਿਤ ਛਕ ਲਿਆ ਹੋਵੇ ਅੰਮ੍ਰਿਤ ਦਾ ਰਸ ਨਾ ਆਇਆ ਉਹ ਗੱਲ ਹੋਰ ਹੈ ਲੇਕਿਨ ਜਿਸ ਬੰਦੇ ਨੂੰ ਬਾਣੀ ਪੜ੍ਹਨ ਦਾ ਨਾਮ ਜਪਣ ਦਾ
अमृत छक के रहत बहत रखने का रस आ गया है, वो रहता किवें छेगा, वह बाणी किवें छेगा, वह नाम किवें छेगा, बड़ा मूर्ख होगा जो छेगा। या तो उन्हें रस माने ही नहीं तो एडा कीमती रस आ जाने तो बाद छड़ दे, कौन ऐसा कमलापन करेगा। भगत जी कहते मैं इस अवस्था तो पिछा हटन तैयार नहीं, थले आने तैयार नहीं, जो रस आया है जो एक कदम भी पिछे हटन तैयार नहीं मैं।

ਧੰਨ ਗੁਰੂ ਨਾਨਕ ਆਏ ਸੁਲਤਾਨਪੁਰ ਤੇ ਆ ਕੇ ਚਲੇ ਗਏ। ਇਹਨਾਂ ਦੀ ਸ਼ਰੀਕੇ ਜੋ ਜਿਠਾਣੀ ਆਈ, ਕਹਿਣ ਲੱਗੀ ਨਾਨਕੀ ਤੇਰਾ ਵੀਰ ਆਇਆ ਸੀ। ਬੇਬੇ ਜੀ ਕਹਿਣ ਲੱਗੇ ਹਾਂ ਆਏ ਸਨ। ਕਹਿਣ ਲੱਗੀ ਫਿਰ ਭਰਾ ਆਇਆ, ਸੁਣਿਆ ਸਾਰੇ ਨਗਰ ਵਾਲਿਆਂ ਨੇ ਬੜੇ ਪਿਆਰ ਕੀਤੇ, ਬੜੇ ਚਰਚਾ ਕੀਤੀਆਂ, ਬੜੀਆਂ ਭਗਤੀ ਦੀਆਂ ਗੱਲਾਂ ਹੋਈਆਂ, ਤੂੰ ਵੀ ਬਹੁਤ ਨੇੜੇ ਰਹੀ ਹੈ, ਤੇਰੇ ਤਾਂ ਘਰ ਵਿੱਚ ਰਿਹਾ। ਕਹਿਣ ਲੱਗੀ ਹਾਂ ਭੈਣ ਜੀ ਇਸ ਘਰ ਵਿੱਚ ਹੀ ਰਿਹਾ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਤੇਰੇ ਭਰਾ ਦੇ ਕੋਈ ਚਰਨੀ ਲੱਗ ਜਾਵੇ ਨਾ, ਉਹਦੀ ਗਰੀਬੀ ਕੰਗਾਲੀ ਕੱਟੀ ਜਾਂਦੀ। ਬੜੀਆਂ ਕਹਾਣੀਆਂ ਸੁਣੀਆਂ ਨੇ, ਜਿਹੜੇ ਭੁੱਖੇ ਨੰਗੇ ਤੇਰੇ ਵੀਰ ਦੇ ਪੈਰੀਆਂ ਆ ਕੇ ਪੈ ਗਏ, ਉਹਨਾਂ ਦੀ ਭੁੱਖ ਮਿਟ ਗਈ। ਬੇਬੇ ਨਾਨਕੀ ਜੀ ਕਹਿਣ ਲੱਗੇ ਸੁਣਿਆ ਤਾਂ ਮੈਂ ਵੀ ਬੜਾ, ਵਾਕਈ ਭੁੱਖੇ ਨੰਗੇ ਜਦੋਂ ਇੱਥੇ ਮੋਦੀ ਖਾਨੇ ਸੇਵਾ ਕਰਦੇ ਸਨ, ਕਈਆਂ ਦੀ ਕੰਗਾਲੀ ਕੱਟ ਛੱਡੀ, ਪਰ ਮੋਦੀ ਖਾਨੇ 'ਚ ਫਰਕ ਵੀ ਕੋਈ ਨਾ ਪੈਣ ਦਿੱਤਾ, ਕਈਆਂ ਦੇ ਘਰ ਭਰ ਦਿੱਤੇ ਤੇ ਘਾਟਾ ਫਿਰ ਵੀ ਕੋਈ ਨਾ ਪਿਆ। ਕਹਿਣ ਲੱਗੀ ਉਹ ਤਾਂ ਵੇਖੀ ਹੈ, ਸਾਰਿਆਂ ਨੂੰ ਪਤਾ ਹੀ ਹੈ, ਇੱਕ ਗੱਲ ਹੋਰ ਵੀ ਸੁਣੀ ਹੈ, ਸੁਣਿਆ ਹੈ ਜੇ ਕੋਹੜੇ ਉਹਦੇ ਚਰਨੀ ਪੈ ਗਏ, ਰੋਮ ਰੋਮ ਦੇ ਰੋਗੀ ਉਹਦੇ ਚਰਨੀ ਪੈ ਗਏ ਨੇ ਤੇ ਉਹਨਾਂ ਦੇ ਸਰੀਰ ਕੰਚਨ ਵਰਗੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਬਹੁਤ ਕੁਝ ਸੁਣਿਆ, ਮਰਦਾਨਾ ਕਈ ਕਥਾ ਸੁਣਾਉਂਦਾ, ਲੋਕਾਂ ਕੋਲੋਂ ਬੜੀਆਂ ਸੁਣੀਆਂ ਨੇ, ਮਹਾਂ ਰੋਗਾਂ ਦੇ ਪੱਕੇ ਰੋਗੀ ਮੇਰੇ ਵੀਰ ਦੇ ਚਰਨੀ ਲੱਗ ਕੇ ਬਿਲਕੁਲ ਸਹੀ ਹੋ ਗਏ, ਠੀਕ ਹੋ ਗਏ। ਔਰ ਭੈਣ ਜੀ ਮੈਂ ਤਾਂ ਇਹ ਵੀ ਸੁਣਿਆ ਹੈ ਕਿ ਮੇਰੇ ਵੀਰ ਦੇ ਪੈਰੀ ਜਿਹੜਾ ਲੱਗਿਆ ਉਹਦੇ ਅੰਦਰ ਦੇ ਰੋਗ ਵੀ ਖਤਮ ਹੋ ਗਏ, ਬਾਹਰ ਦੇ ਰੋਗ ਤਾਂ ਮਿਟਦੇ ਵੇਖੇ ਸੁਣੇ ਤੁਸਾਂ ਆਸਾਂ, ਅੰਦਰਲੇ ਰੋਗ ਵੀ ਮਿਟ ਜਾਂਦੇ। ਕਹਿਣ ਲੱਗੀ ਨਾਨਕੀ ਮੈਂ ਸੁਣਿਆ ਜਿਨ੍ਹਾਂ ਦਾ ਬੂਟਾ ਨਹੀਂ ਲੱਗਦਾ, ਜਿਨ੍ਹਾਂ ਦੇ ਘਰ ਬੱਚਾ ਕੋਈ ਨਹੀਂ ਹੁੰਦਾ, ਤੇਰੇ ਵੀਰ ਦੇ ਪੈਰੀ ਪੈ ਜਾਣ ਤੇ ਉਹਨਾਂ ਦੇ ਘਰ ਭਰ ਜਾਂਦੇ ਨੇ, ਕਿਲਕਾਰੀਆਂ ਨਾਲ ਖੁਸ਼ੀਆਂ ਨਾਲ ਉਹਨਾਂ ਦੇ ਪਰਿਵਾਰਾਂ ਵਿੱਚ ਖੇੜੇ ਆ ਜਾਂਦੇ ਨੇ, ਪੁੱਤਰਾਂ ਵਾਲੇ ਹੋ ਗਏ ਨੇ। ਬੇਬੇ ਨਾਨਕੀ ਜੀ ਕਹਿਣ ਲੱਗੇ ਇਹ ਵੀ ਸੁਣਿਆ ਕਈਆਂ ਦੇ ਘਰ ਮੇਰੇ ਵੀਰ ਦੇ ਚਰਨਾਂ ਤੋਂ ਸੋ ਪ੍ਰਾਪਤ ਕਰਕੇ ਬੂਟੇ ਲੱਗੇ, ਉਹਨਾਂ ਦੀ ਵੇਲ ਤੁਰੀ। ਹੁਣ ਇੱਥੇ ਆ ਕੇ ਜਿਠਾਣੀ ਜਿਹੜੀ ਗੱਲ ਕਹਿਣਾ ਚਾਹੁੰਦੀ, ਸੰਸਾਰੀ ਸ਼ਰੀਕਨ ਹੈ ਨਾ, ਕਹਿਣ ਲੱਗੀ ਨਾਨਕੀ ਮੈਂ ਇਸੇ ਗੱਲ ਤੇ ਹੈਰਾਨ ਹੁੰਦੀ ਹਾਂ, ਤੇਰਾ ਭਰਾ ਹੈ, ਤੇਰਾ ਛੋਟਾ ਭਰਾ ਹੈ, ਤੇਰੇ ਨਾਲ ਪਿਆਰ ਵੀ ਅੱਧਾ ਕਰਦਾ, ਮੈਨੂੰ ਇਹ ਸਮਝ ਨਹੀਂ ਆਉਂਦੀ ਲੋਕਾਂ ਨੂੰ ਉਹ ਭਰਦਾ ਫਿਰਦਾ ਹੈ, ਤੇਰੇ ਬਾਰੇ ਉਹਨੂੰ ਪਤਾ ਨਹੀਂ ਵੀ ਤੇਰੀ ਗੋਦ ਖਾਲੀ। ਧਿਆਨ ਦੇ, ਬੇਬੇ ਨਾਨਕੀ ਦਾ ਆਪਣਾ ਬੱਚਾ ਕੋਈ ਨਹੀਂ, ਭਾਈ ਜੈ ਰਾਮ ਦੇ ਘਰ ਬੱਚਾ ਨਹੀਂ, ਉਹਨੂੰ ਇਹ ਵੀ ਪਤਾ ਮੇਰੀ ਭੈਣ ਦੀ ਗੋਦ ਖਾਲੀ ਹੈ। ਭੈਣ ਨਾਨਕੀ ਨੇ ਝਟਕਾ ਖਾਧਾ, ਆਵਾਜ਼ ਮਾਰੀ ਸ਼੍ਰੀ ਚੰਦ ਦੌੜਿਆ ਆਇਆ, ਬਾਬਾ ਸ਼੍ਰੀ ਚੰਦ ਦੌੜਿਆ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੀ ਆ ਕੀ ਮੇਰੀ ਗੋਦ ਖਾਲੀ, ਮੈਂ ਤਾਂ ਮੂੰਹ ਆਖਿਆ ਵੀ ਨਹੀਂ ਸੀ, ਅਚਾਨਕ ਜਾਣ ਲੱਗਾ, ਕਹਿਣ ਲੱਗਾ ਬੇਬੇ, ਮੇਰਾ ਵੀਰ ਕਹਿਣ ਲੱਗਾ ਬੇਬੇ ਆਹ ਜਿਹੜਾ ਪਹਿਲਾ ਪੁੱਤਰ ਹੈ ਨਾ, ਇਹ ਤਾਂ ਮੈਂ ਤੇਰੀ ਝੋਲੀ ਪਾਇਆ, ਇਹ ਤਾਂ ਤੇਰੇ ਕੋਲ ਰਵੇ, ਮੇਰੀ ਗੋਦੀ ਤਾਂ ਭਰ ਗਿਆ ਪਹਿਲਾਂ ਹੀ, ਦੁੱਖ ਤੋਂ ਜੰਮਿਆ ਕਿ ਉਧਰੋਂ ਆਇਆ, ਗੱਲ ਤਾਂ ਇੱਕੋ ਹੀ ਹੈ, ਪਿਆਰ ਮੈਨੂੰ ਪੂਰਾ ਦਿੰਦਾ ਹੈ, ਪਿਆਰ ਮੈਥੋਂ ਪੂਰਾ ਦੇ ਪੁੱਤਰਾਂ ਨਾਲੋਂ, ਲੋਕਾਂ ਨੇ ਪੁੱਤਰਾਂ ਤੋਂ ਇੰਨਾ ਪਿਆਰ ਨਹੀਂ ਲਿਆ ਹੋਣਾ ਜਿੰਨਾ ਮੈਂ ਇਸ ਪੁੱਤਰ ਤੋਂ ਪਿਆਰ ਲਿਆ, ਮੇਰਾ ਪੁੱਤਰ ਸ਼੍ਰੀ ਚੰਦ ਤੂੰ ਕਿਵੇਂ ਕਹਿਤਾ ਮੇਰੀ ਗੋਦ ਖਾਲੀ ਤੇ ਭਰਾ ਨੂੰ ਨਜ਼ਰ ਨਹੀਂ ਆਉਂਦੀ, ਮੇਰੇ ਭਰਾ ਨੂੰ ਨਜ਼ਰ ਆਈ ਤੇ ਉਹਨੇ ਭਰ ਦਿੱਤੀ ਸੀ, ਆਪਣਾ ਪੁੱਤਰ ਮੇਰੀ ਝੋਲੀ ਪਾ ਦਿੱਤਾ। ਜਿਠਾਣੀ ਕਹਿਣ ਲੱਗੀ ਫੇਰ ਵੀ ਜੇ ਤੇਰੀ ਕੁੱਖ ਤੋਂ ਪੁੱਤਰ ਹੋ ਜਾਵੇ ਉਹਨੂੰ ਕੀ ਫਰਕ ਪੈਂਦਾ, ਤੂੰ ਹੀ ਮੰਗ ਵੇਖੀ, ਜੇ ਹੁਣ ਆਵੇ ਤੇ ਮੈਂ ਤੈਨੂੰ ਕਹਾਂਗੀ, ਹੁਣ ਆਵੇ ਤੇ ਉਹਨੂੰ ਕਵੀ ਕਿ ਵੀਰ ਇਹ ਵੀ ਪੁੱਤਰ ਹੈ, ਇਹ ਵੀ ਮੇਰਾ ਹੈ, ਤੇਰਾ ਹੋਇਆ ਕਿ ਮੇਰਾ ਹੋਇਆ, ਤੂੰ ਮੇਰੀ ਝੋਲੀ ਪਾ ਤਾਂ ਮੇਰਾ ਹੋਇਆ, ਪਰ ਇੰਜ ਕਰ ਇੱਕ ਪੁੱਤਰ ਹੋਰ ਬਖਸ਼ ਦੇ, ਇਸ ਕੁੱਖ ਤੋਂ ਇੱਕ ਪੁੱਤਰ ਬਖਸ਼ ਦੇ। ਬੇਬੇ ਨਾਨਕੀ ਜੀ ਮੁਸਕਰਾ ਪਏ, ਕਹਿਣ ਲੱਗੇ ਭੈਣ ਜੀ ਇਹ ਮੈਥੋਂ ਨਹੀਂ ਹੋਣਾ, ਕਿਉਂਕਿ ਲੋਕ ਮੇਰੇ ਵੀਰ ਨੂੰ ਪੂਜਦੇ ਨੇ, ਆਪਣੇ ਆਪਣੇ ਢੰਗ ਨਾਲ ਪੂਜਦੇ ਨੇ, ਮੈਂ ਆਪਣੇ ਢੰਗ ਨਾਲ ਪੂਜਿਆ, ਮੇਰਾ ਵੀਰ ਜਦੋਂ ਵੀ ਆਇਆ ਮੈਂ ਆਪਣੇ ਵੀਰ ਤੋਂ ਝੋਲੀ ਫੈਲਾ ਕੇ ਮੰਗਦੀ ਜ਼ਰੂਰ ਆਏ, ਨਾ ਸਮਝੀ ਕਿ ਮੈਂ ਮੰਗਦੀ ਨਹੀਂ, ਪਰ ਜਦੋਂ ਵੀ ਮੰਗਦੀ ਹਾਂ ਮੈਂ ਮੰਗਦੀ ਹਾਂ ਵੀਰ ਇਸ ਝੋਲੀ ਵਿੱਚ ਹੋਰ ਭਗਤੀ ਦਾ ਦਾਨ ਪਾ ਜਾ, ਹੋਰ ਨਾਮ ਦਾ ਰਸ ਪਾ ਜਾ, ਜਿਹੜਾ ਰਸ ਮੈਨੂੰ ਤੂੰ ਬਖਸ਼ਿਆ ਕਿਤੇ ਟੁੱਟ ਨਾ ਜਾਵੇ, ਘੱਟ ਨਾ ਜਾਵੇ, ਖੁੱਟ ਨਾ ਜਾਵੇ, ਮੈਂ ਇਸ ਰਸ ਤੋਂ ਟੁੱਟਣਾ ਨਹੀਂ ਚਾਹੁੰਦਾ, ਮਤ ਕਿਤੇ ਸੰਸਾਰੀ ਬਿਰਤੀਆਂ ਚ ਫਸ ਕੇ ਜਿਹੜਾ ਰਸ ਦੇ ਨਾਮ ਦੇ ਰਸ ਨਾਲ ਤੂੰ ਮੈਨੂੰ ਜੋੜਿਆ ਇਹ ਕਿਤੇ ਮੇਰਾ ਖੁੱਟ ਨਾ ਜਾ। ਜਿਹਨਾਂ ਨੂੰ ਰਸ ਆਏ ਉਹਨੂੰ ਰਸ ਆ ਚੁੱਕਾ ਹੈ ਨਾਮ ਦਾ, ਕਹਿਣ ਲੱਗੀ ਭੈਣ ਮੈਂ ਆਪਣੇ ਵੀਰ ਨੂੰ ਸਦਾ ਗੁਰੂ ਕਰਕੇ ਜਾਣੇ, ਬਿਰਤੀ ਦੀ ਗੱਲ ਹੈ, ਦ੍ਰਿਸ਼ਟੀ ਦੀ ਗੱਲ ਹੈ, ਅਸਾਂ ਵੀ ਨਿਤ ਗੁਰੂ ਨਾਲ ਸਾਂਝ ਪਾਈ ਹੋਵੇਗੀ, ਲੇਕਿਨ ਆਮ ਤੌਰ ਤੇ ਸੰਸਾਰੀ ਪਦਾਰਥ ਮੰਗੇ ਹੋਣ, ਜਦੋਂ ਵੀ ਝੋਲੀ ਅੱਡੀ ਹੋਵੇਗੀ ਸੰਸਾਰ ਦੀਆਂ ਚੀਜ਼ਾਂ ਮੰਗੀਆਂ ਹੋਣਗੀਆਂ, ਹਾਲਾਂਕਿ ਅਰਦਾਸ ਰੋਜ਼ ਕਰਨੇ ਆ, ਉਹਦੇ 'ਚ ਤਾਂ ਇਹ ਪੜ੍ਹਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਇਹ ਤਾਂ
ਤੁਹਾਡੀ ਪੱਕੀ ਅਰਦਾਸ ਹੈ ਨਾ, ਇਹਦੇ ਬਿਨਾਂ ਤੁਹਾਡੀ ਅਰਦਾਸ ਪੂਰੀ ਹੁੰਦੀ ਨਹੀਂ। ਇਹਦੋਂ ਬਾਅਦ ਤੁਸੀਂ ਜੋ ਮੰਗੀ ਜਾਓ, ਪੁੱਤਰ ਦਾਨ, ਕੋਠੀ ਦਾਨ, ਕਾਰ ਦਾਨ, ਜੋ ਮਰਜ਼ੀ ਮੰਗੀ ਜਾਓ, ਤੁਹਾਡੀ ਆਪਣੀ ਮਨਮਨੀ ਅਰਦਾਸ। ਜੋ ਗੁਰਮਤ ਦੀ ਅਰਦਾਸ ਆ ਉਹ ਤਾਂ ਇਹ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਕੇਸ ਦਾਨ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਸੁਖਾਲੀ ਸਵਾਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ। ਸਾਡੀ ਤਾਂ ਮੰਗ ਇੱਥੇ, ਅਰਦਾਸ ਸਾਡੀ ਦਾ ਮੁੱਖ ਧੁਰਾ ਹੀ ਇੱਥੇ, ਗੁਰਸਿੱਖ ਦੀ ਮੰਗ ਹੀ ਇੱਥੇ ਖੜੀ। ਇੱਥੋਂ ਅਗਾਂਹ ਤਾਂ ਫਾਲਤੂ ਮੰਗਾਂ ਨੇ, ਬੇਕਾਰ ਦੀਆਂ ਮੰਗਾਂ ਨੇ, ਕਿਉਂਕਿ ਇਹਨਾਂ ਚ ਰਸ ਆ ਜਾਣਾ। ਦੂਜੀਆਂ ਮੰਗਾਂ ਨਾਲ ਕਈ ਵਾਰੀ ਬੇਰਸੀ ਪੈਦਾ ਹੋ ਜਾਂਦੀ। ਭਗਤ ਨਾਮਦੇਵ ਜੀ ਨੂੰ ਰਸ ਆਇਆ ਤੇ ਉਹ ਕਹਿੰਦੇ ਨੇ ਮੈਂ ਹੁਣ ਇਸ ਤੋਂ ਪਿਛਾਟਣ ਨੂੰ ਤਿਆਰ ਨਹੀਂ। ਪਾਛੇ ਬੌਰ ਨਾ ਆਵਣ ਪਾਵੋ, ਅੰਮ੍ਰਿਤ ਬਾਣੀ ਘੱਟੇ ਉਚਰੋ, ਪ੍ਰਭੂ ਦੀ ਬਾਤ, ਪ੍ਰਭੂ ਦੀ ਗੱਲ, ਪ੍ਰਭੂ ਦੀ ਬਾਣੀ ਮੈਂ ਆਪਣੇ ਹਿਰਦੇ ਵਿੱਚੋਂ ਉਚਰਦਾ ਹਾਂ। ਆਤਮ ਕੋ ਸਮਝਾਵੋ, ਆਪਣੇ ਮਨ ਨੂੰ ਸਮਝਾਈ ਰੱਖਦਾ, ਵੇਖੀ ਕਿਤੇ ਇਸ ਅਵਸਥਾ ਤੋਂ ਥੱਲੇ ਡਿੱਗਣਾ ਪਵੇ, ਇਸ ਅਵਸਥਾ ਤੋਂ ਪਿਛਾ ਨਾ ਡਿੱਗ ਪਵੀ ਕਿਤੇ, ਪਰਤਣਾ ਜਾਵੀ ਪਿਛਾ। ਬੜੀ ਮੁਸ਼ਕਲ ਨਾਲ ਕਹਿੰਦੇ ਨੇ ਬੱਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿੰਨਤ ਲੱਗ ਪਾਵੋ। ਇੱਥੇ ਵਿਸਾਖੀ ਦਾ ਜ਼ਿਕਰ ਛੋਟਾ ਜਿਹਾ। ਪਰਸ਼ੁਰਾਮ ਸੁਣਿਆ ਵੀ ਮੇਰਾ ਧਨਖ ਰਾਮ ਨੇ ਤੋੜ ਦਿੱਤਾ, ਉਹਨੇ ਕੁਹਾੜਾ ਚੁੱਕ ਲਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇ, ਮੈਂ ਛੱਤਰੀ ਸਾਰੇ ਮਾਰ ਦੇਣ। ਕੁਹਾੜਾ ਚੁੱਕ ਲਿਆ, ਘਬਰਾਹਟ ਪੈਦਾ ਹੋ ਗਈ ਛੱਤਰੀਆਂ ਦੀ। ਕੋਈ ਆਇਆ ਰਾਮ ਜੀ ਕੋਲ, ਕਹਿਣ ਲੱਗਾ ਭਗਵਾਨ ਬਚਾਓ, ਸਾਰੇ ਛੱਤਰੀ ਮਾਰ ਦੇਣੇ ਨੇ ਉਸ ਬ੍ਰਾਹਮਣ ਨੇ। ਉਹਨੇ ਕੁਹਾੜਾ ਚੁੱਕ ਲਿਆ, ਸ਼ਕਤੀਸ਼ਾਲੀ ਬੰਦਾ ਹੈ, ਜਿਹਦਾ ਧਨਖ ਸੰਸਾਰ ਦੇ ਬਹਾਦਰਾਂ ਕੋਲੋਂ ਚੁੱਕਿਆ ਨਹੀਂ ਜਾਂਦਾ ਸੀ, ਤੁਸੀਂ ਫੜ ਕੇ ਤੋੜ ਦਿੱਤਾ, ਹੁਣ ਉਹ ਔਖਾ ਹੋ ਗਿਆ, ਮੈਂ ਖੱਤਰੀ ਕੋਈ ਨਹੀਂ ਰਹਿਣ ਦੇਣਾ। ਰਾਮ ਕਹਿਣ ਲੱਗੇ ਕੁਝ ਨਹੀਂ ਹੁੰਦਾ, ਇਹ ਚਲੇ ਗਏ ਪਰਸ਼ੁਰਾਮ ਦੇ ਸਾਹਮਣੇ ਚਲੇ ਗਏ। ਪਰਸ਼ੁਰਾਮ ਨੇ ਕੁਹਾੜਾ ਚੁੱਕਿਆ, ਇਹਨੇ ਚਰਨ ਫੜ ਲਏ, ਰਾਮ ਜੀ ਨੇ ਉਹਨਾਂ ਦੇ ਚਰਨ ਫੜ ਲਏ। ਕਹਿਣ ਲੱਗੇ ਬ੍ਰਾਹਮਣ ਦੇਵਤਾ ਇੰਨੀ ਕਰੋਪੀ ਭੁੱਲ ਹੋ ਗਈ ਹੈ, ਬੱਚਿਆਂ ਕੋਲੋਂ ਨਹੀਂ ਹੋ ਜਾਂਦੀ, ਬੱਚੇ ਨਹੀਂ ਚੀਜ਼ਾਂ ਤੋੜ ਦਿੰਦੇ, ਤੁਹਾਡੇ ਬੱਚਿਆਂ ਕੋਲੋਂ, ਤੁਹਾਡੇ ਨਿਮਾਣੇ ਸੇਵਕਾਂ ਕੋਲੋਂ ਭੁੱਲ ਹੋ ਗਈ, ਗਲਤੀ ਹੋ ਗਈ, ਤੁਹਾਡੀ ਵਸਤੂ ਤੋੜ ਬੈਠੇ, ਤੁਹਾਡਾ ਉਹ ਗਾਂਢੀ ਤਨਖ ਮੇਰੇ ਕੋਲੋਂ ਗਲਤੀ ਨਾਲ ਟੁੱਟ ਗਿਆ, ਮੈਂ ਤੁਹਾਡੇ ਕੋਲ ਖਿਮਾ ਚਾਹੁੰਦਾ। ਇਹ ਨਿਮਰਤਾ ਦੇ ਬਚਨ, ਰਾਮ ਦੀ ਬੋਲੀ, ਨਿਮਰਤਾ ਦੇ ਬਚਨ। ਪਰਸ਼ੁਰਾਮ ਦਾ ਉੱਠਿਆ ਹੋਇਆ ਹੱਥ ਥੱਲੇ ਆਉਂਦਾ ਚਲਾ ਗਿਆ, ਕੁਹਾੜਾ ਧਰਤੀ ਤੇ ਆ ਲੱਗਾ, ਰਾਮ ਜੀ ਨੇ ਪੋਲੇ ਹੱਥਾਂ ਦੇ ਨਾਲ ਉਹ ਕੁਹਾੜਾ ਦੇ ਹੱਥੋਂ ਫੜ ਲਿਆ। ਇਹ ਸਾਖੀ ਬੜੀ ਪ੍ਰਸਿੱਧ ਹੈ ਕਿ ਬੜੀ ਨਿਮਰਤਾ ਤੇ ਪਿਆਰ ਨਾਲ ਰਾਮ ਜੀ ਨੇ ਉਹਦਾ ਕ੍ਰੋਧ ਸ਼ਾਂਤ ਕੀਤਾ। ਭਗਤ ਨਾਮਦੇਵ ਜੀ ਇੱਥੇ ਕਹਿੰਦੇ ਨੇ ਕਿ ਮੈਂ ਮਿੰਨਤ ਕਰਕੇ ਪੈਰੀ ਪੈ ਕੇ ਉਹ ਬੱਜਰ ਕੁਠਾਰ ਜਿਹੜਾ ਰਾਮ ਜੀ ਨੇ ਪਰਸ਼ੁਰਾਮ ਦੇ ਹੱਥੋਂ ਖੋਹ ਲਿਆ ਸੀ, ਮੇਰੇ ਤੇ ਜਿਹੜੀਆਂ ਤਾਕਤਾਂ ਨੇ ਤਬਾਹੀ ਮਚਾਈ ਹੋਈ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਗੁਰੂ ਕੀ ਬਖਸ਼ੀ ਨਿਮਰਤਾ ਨਾਲ ਮੈਂ ਉਹਨਾਂ ਦੀ ਤਾਕਤ ਖਤਮ ਕਰ ਦਿੱਤੀ, ਵਿਕਾਰਾਂ ਦੀ ਸ਼ਕਤੀ ਖਤਮ ਕਰਕੇ ਉਸੇ ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਮੈਂ ਉਹਨਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢ ਦਿੱਤਾ ਹੈ, ਅੰਮ੍ਰਿਤ ਵਾਸਤੇ ਥਾਂ ਬਣਾ ਲਈ। ਬੱਜਰ ਕੁਠਾਰ ਉਹ ਖਤਰਨਾਕ ਕੁਹਾੜਾ, ਕੁਠਾਰ ਕੁਹਾੜੇ ਕੁਹਾੜੇ ਨੂੰ ਕਹਿੰਦੇ, ਮੋਹੇ ਹੈ ਛੀਨਾ ਮੈਂ ਖੋਲੇ, ਕਰ ਮਿੰਨਤ ਲੱਗ ਪਾਵੋ ਨਿਮਰਤਾ ਨਾਲ ਪਿਆਰ ਨਾਲ। ਤੇ ਹੁਣ ਤਾਂ ਮੇਰੀ ਸਾਂਝ ਕਿਹਨਾਂ ਨਾਲ ਬਣੀ ਹੈ, ਰਸ ਲੈਣ ਵਾਸਤੇ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ। ਰੱਬ ਦੇ ਪਿਆਰ ਵਾਲਿਆਂ ਦਾ ਹੀ ਅਦਬ ਕਰਦਾ, ਉਹਨਾਂ ਦਾ ਹੀ ਭੈ ਮੰਨਦਾ ਤੇ ਉਹਨਾਂ ਦਾ ਹੀ ਸੇਵਕ ਹਾਂ। ਮਾਇਆ ਜਿਸ ਦੇ ਵਿੱਚ ਆਮ ਤੌਰ ਤੇ ਬੰਦਾ ਫਸਿਆ ਬੇਰਸੀ ਪੈਦਾ ਕਰ ਪੈਂਦਾ, ਰੱਬ ਤੋਂ ਟੁੱਟ ਜਾਂਦਾ ਹੈ, ਤਤ ਰਸ ਤੋਂ ਟੁੱਟ ਜਾਂਦਾ। ਭਗਤ ਜੀ ਕਹਿੰਦੇ ਨੇ ਇਸ ਬੇਰਸੀ ਤੋਂ ਬਚਣ ਵਾਸਤੇ, ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਾ ਲਪਟਾ। ਸੰਸਾਰ ਦੀਆਂ ਬੇਰਸੀਆਂ ਤੋਂ, ਛੋਟੇ ਛੋਟੇ ਰਸਾਂ ਤੋਂ ਪੈਦਾ ਹੋਣ ਵਾਲੀ ਬੇਰਸੀਆਂ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਮਾਇਆ ਦੇ ਚੱਕਰ ਵਿੱਚ ਨਾ, ਮਾਇਆ ਨਾਮ ਗਰਭ ਜੋਨ ਕਾ ਤੇ ਤਜ ਦਰਸ਼ਨ ਪਾਵੋ। ਇਹ ਜਿਹੜਾ ਮੁੜ ਮੁੜ ਕੇ ਜਨਮ ਲੈਣਾ ਹੈ, ਇਹ ਮਾਇਆ ਦਾ ਵੱਡਾ ਕੰਮ ਹੈ। ਸਿੱਟਾ ਇਹਦੇ ਚੱਕਰ ਚ ਪੈਣ ਦਾ ਮਤਲਬ ਹੀ ਹੈ ਕਿ ਮੁੜ ਮੁੜ ਕੇ ਜੰਮਣ ਵਿੱਚ ਆਉਣਾ, ਤੇ ਮੈਂ ਹੁਣ ਇਸ ਚੱਕਰ ਚ ਨਹੀਂ ਪੈਂਦਾ, ਇਹ ਚੱਕਰ ਛੱਡ ਕੇ ਮੈਂ ਪ੍ਰਭੂ ਦੇ ਦਰਸ਼ਨਾਂ ਚ ਲੀਨ ਹੋਣ ਦੀ ਚਾਹ ਲੈ ਕੇ ਅੱਗੇ ਵਧ ਰਿਹਾ। ਇਸ ਕਰ ਭਗਤ ਕਰੇ ਜੋ ਜਨ, ਜਿਹੜੇ ਇਸ ਤਰ੍ਹਾਂ ਭਗਤੀ ਕਰਦੇ ਨੇ, ਦਿਨ ਭਉ ਸਗਲ ਚੁਕਾਈ ਹੈ, ਉਹਨਾਂ ਨੂੰ ਵਿਕਾਰਾਂ ਦਾ ਡਰ ਨਹੀਂ ਰਹਿੰਦਾ, ਵਿਸ਼ੇ ਦਾ, ਵਿਆਹ ਦਾ ਡਰ ਨਹੀਂ ਰਹਿੰਦਾ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਬਾਹਰ ਕੀ ਭਟਕਣਾ, ਬਾਹਰ ਰਸ ਨਹੀਂ ਹਨ, ਰਸ ਤੇਰੇ ਅੰਦਰ ਹੈ, ਬਾਹਰ ਕਿਆ ਭਰਮੋ। ਇਹ ਸੰਜਮ ਹਰ ਪਾਈਏ, ਰੱਬ ਨੂੰ ਮਿਲਣਾ ਹੀ, ਉਹਦੇ ਰਸ ਨੂੰ ਪ੍ਰਾਪਤ ਕਰਨਾ ਹੀ। ਖਿਮਾ ਕਰਨਾ ਸਾਧ ਸੰਗਤ, ਕਈ ਵਾਰੀ ਐਸਾ ਵੀ ਹੋਇਆ ਧਰਮ ਦੇ ਮਾਰਗ ਤੇ ਚੱਲੇ ਆ, ਰਸ ਨਹੀਂ ਮਿਲਿਆ, ਸਵਾਦ ਨਹੀਂ ਆਇਆ, ਆਨੰਦ ਨਹੀਂ ਆਇਆ, ਉਹਦਾ ਵੀ ਕਾਰਨ ਹੁੰਦਾ ਬਿਰਤੀ ਨਾਲ ਆਉਣ ਦੀ ਗੱਲ, ਬਿਰਤੀ ਨਾ ਟਿਕ ਸਕਣ ਦੀ ਗੱਲ। ਇੱਕ ਛੋਟੀ ਜੀ ਗੱਲ, ਕਹਿੰਦੇ ਨੇ ਕੋਈ ਸਾਧੂ ਆਇਆ, ਇਮਾਰਤ ਬਣ ਰਹੀ ਸੀ, ਇੱਕ ਬੰਦਾ ਪੱਥਰ ਤੋੜ ਰਿਹਾ, ਕਹਿਣ ਲੱਗਾ ਕੀ ਕਰਨਾ ਹੈ।
وہ کہندا تینوں جس طرح ہی انہا پتھر پیا توڑنا. سادھو مسکرا کے اگے لنگ گیا. دوجے کول چلا گیا کہندا کی پیا کرنا ہے وہ بھی پتھر توڑ رہے کہندا کی پیا کرنا ہے کہندا سنت جی ٹھڈ دا پواڑا پیا کرنا پیٹ دا پواڑا پیا کرنا کمائی دا سادھن پیا کرنا. ہس کے اگے لنگ گیا تیجے کول چلے کہن لگا پیارے کی پیا کرنا ہے کہن لگا ماں پوچھو آؤ جی آیا اے مہاراج بھگوان دا گھر بنا رہے ہیں مندر بنا رہے ہیں رب دا گھر بن رہا ہے ویکھو ایتھے لوکی پوجا کرن گے ایتھے رب دی گل کرن گے. او چال نال بھریا ہس پیا سادھو کہن لگا ہسیا کیوں کہن لگا بندے تین نے تین ہی پتھر توڑ رہے پر گل تین دی وکھری وکھری ایک کہندا ہے ٹھڈ دا پواڑا پیا کرنا پیٹ بھرن واسطے جھنجٹ پیا کرنا تندا پیا کرنا ایک کہندا ہے تینوں دستا نہیں انہا ہے پتھر توڑ رہے انہوں صرف پتھر توڑنے دستے رہے انہوں ٹھڈ بھرنا دستا ہے پر میں وارنے جاواں تیرے تو توڑ تا تو ہی پتھر لے رہے ہیں پر تو شردہ تے پیار چ بھجیا تو رس لے رہے

ਸਫਲਤਾਈ ਕਿਸ ਚੀਜ਼ ਨੂੰ ਕਹਿੰਦੇ ਹਨ? ਜ਼ਿੰਦਗੀ ਦੀ ਜੋ ਅਸਲ ਸਕਸੈਸ ਹੈ ਉਹ ਕਿਸ ਨੂੰ ਕਹਿੰਦੇ ਹਨ? ਗੁਰੂਦੇਵ, ਕਿਰਪਾ ਕਰਕੇ ਸਾਨੂੰ ਦੱਸੋ, ਆਪ ਜੀ ਦੀ ਜੋ ਸਫਲਤਾਈ ਹੈ ਉਸ ਦੇ ਵਿੱਚ ਆਪ ਜੀ ਨੇ ਕੀ ਪਾਇਆ ਹੈ, ਕੀ ਅਕੰਪਲਿਸ਼ ਕੀਤਾ ਹੈ? ਤਾਂ ਉਹ ਆਖਦੇ ਹਨ, ਸੁਣੋ, ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ, ਮੇਰਾ ਆਉਣਾ ਜਾਣਾ ਜੰਮਣਾ ਮਰਨਾ ਰਹੇ ਦਾ ਭਾਵ ਖਤਮ ਹੋ ਗਿਆ ਹੈ। ਡੈਥ ਐਂਡ ਬਰਥ ਦੇ ਸਾਈਕਲ ਦੇ ਵਿੱਚੋਂ ਮੈਂ ਬਾਹਰ ਹੋ ਗਿਆ। ਆਵਣ ਜਾਣ ਰਹੇ ਮਿਲ ਸਾਧਾ, ਸਤਿਗੁਰੂ ਨੂੰ ਮਿਲ ਕੇ, ਸਾਧੂ ਨੂੰ ਮਿਲ ਕੇ ਕਹਿੰਦੇ ਹਨ, ਮੇਰੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਹੁਣ ਕਰਮ ਭੋਗਣ ਦੇ ਵਾਸਤੇ ਇਸ ਸਰੀਰ ਦੇ ਪਿੰਜਰੇ ਦੇ ਵਿੱਚ ਮੈਨੂੰ ਵਾਪਸ ਨਹੀਂ ਆਉਣਾ ਪਏਗਾ। ਸਰੀਰ ਨੂੰ ਪਿੰਜਰਾ ਆਖਿਆ, ਪਿੰਜਰਾ ਆਖਿਆ, ਔਰ ਅਸੀਂ ਸਾਰੇ ਹੀ ਇਸ ਪਿੰਜਰੇ ਦੀ ਕੈਦ ਦੇ ਵਿੱਚ ਹਾਂ, ਜਿਸ ਨੂੰ ਅਸੀਂ ਰੈਲਿਸ਼ ਕਰ ਰਹੇ ਹਾਂ, ਜਿਸ ਨੂੰ ਅਸੀਂ ਇੰਜੋਏ ਕਰ ਰਹੇ ਹਾਂ। ਇਹ ਪਿੰਜਰਾ ਹੈ ਅਤੇ ਅਸੀਂ ਇਸ ਦੇ ਵਿੱਚ ਕੈਦ ਹਾਂ। ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਰਡ ਰਹਿ ਰਿਹਾ ਹੈ। ਅਨੇਕਾਂ ਤਰ੍ਹਾਂ ਦੇ ਦੁੱਖ, ਤਸੀਹੇ, ਤਕਲੀਫਾਂ, ਮੁਸ਼ਕਲਾਤਾਂ, ਦਰਦਾਂ, ਇਹ ਚੱਲ ਰਿਹਾ ਹੈ ਇਸ ਪਿੰਜਰੇ ਦੇ ਵਿੱਚ ਰਹਿ ਕੇ। ਗੁਰੂ ਜੀ ਆਖਦੇ ਹਨ, ਇਨਸਾਨ ਤੂੰ ਇਸ ਪਿੰਜਰੇ ਦੇ ਵਿੱਚੋਂ ਨਿਕਲ, ਤੇਰੀ ਰੀਅਲ ਸਕਸੈਸ ਇਸ ਗੱਲ ਦੇ ਵਿੱਚ ਹੈ ਕਿ ਤੂੰ ਵਾਪਸ ਇਸ ਪਿੰਜਰੇ ਦੇ ਵਿੱਚ ਨਾ ਆਵੇਂ, ਆਪਣੇ ਨਿੱਜ ਘਰ ਦੇ ਵਿੱਚ ਚਲ ਜਾਏ, ਜਿੱਥੋਂ ਤੈਨੂੰ ਕਦੇ ਵਾਪਸ ਨਾ ਆਉਣਾ ਪਵੇ, ਨਿੱਜ ਘਰ ਦੇ ਵਿੱਚ ਚਲੇ ਜਾਏ। ਰੂਟੀਨ ਵਜੋਂ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ, ਪਰ ਉਹ ਸਾਨੂੰ ਉਸ ਤਰ੍ਹਾਂ ਸਟ੍ਰਾਈਕ ਨਹੀਂ ਕਰਦੀਆਂ ਜੋ ਉਹਨਾਂ ਦਾ ਭਾਵ ਹੈ। ਸੱਚੇ ਪਾਤਸ਼ਾਹ ਆਪਣੀ ਬਾਣੀ ਚ ਆਖਦੇ ਹਨ, ਨਿੱਜ ਕਰ ਮਹਿਲ ਪਾਵੋ ਸੁਖ ਸਹਿਜ, ਬਹੁਰ ਨਾ ਹੋਏ ਗੋ ਫੇਰਾ। ਜਦੋਂ ਤੁਸੀਂ ਆਪਣੇ ਨਿੱਜ ਘਰ ਦੇ ਵਿੱਚ ਚਲੇ ਜਾਓਗੇ, ਇਸਦਾ ਭਾਵ ਇਹ ਹੋਇਆ ਕਿ ਹੁਣ ਅਸੀਂ ਆਪਣੇ ਘਰ ਦੇ ਵਿੱਚ ਨਹੀਂ। ਬੇਸ਼ੱਕ ਅਸੀਂ ਸਭ ਸੋਚਦੇ ਹਾਂ ਕਿ ਸਾਡੇ ਪਾਸ ਘਰ ਹੈ, ਪਰ ਮਹਾਰਾਜ ਕਹਿੰਦੇ ਹਨ ਉਹ ਤੁਹਾਡਾ ਨਿੱਜ ਘਰ ਨਹੀਂ। ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਕਹਿੰਦੇ ਉੱਥੇ ਜਾ ਕੇ ਹੀ ਸੁਖ ਅਤੇ ਸਹਿਜ ਤੁਹਾਨੂੰ ਪ੍ਰਾਪਤ ਹੋਣਾ ਹੈ। ਬਹੁਰ ਨਾ ਹੋਏ ਗੋ ਫੇਰਾ, ਅਤੇ ਦੁਬਾਰਾ ਫਿਰ ਫੇਰਾ ਨਹੀਂ ਪਏਗਾ, ਦੁਬਾਰਾ ਫਿਰ ਆਉਣਾ ਨਹੀਂ ਹੋਏਗਾ। ਪਰ ਸਵਾਲ ਪੈਦਾ ਇਹ ਕਿ ਸਾਡੀ ਜ਼ਿੰਦਗੀ ਦੇ ਵਿੱਚ ਐਸੀ ਅਵੇਅਰਨੈਸ ਕਿਉਂ ਨਹੀਂ ਆਉਂਦੀ, ਐਸੀ ਜਾਗਰੂਕਤਾ ਕਿਉਂ ਨਹੀਂ ਆਉਂਦੀ, ਅਸੀਂ ਕੰਸਰਨਡ ਕਿਉਂ ਨਹੀਂ? ਹੁਣ ਨਿੱਜ ਘਰ ਦੇ ਵਿੱਚ ਜਾਣਾ, ਜੰਮਣ ਮਰਨ ਦੇ ਵਿੱਚੋਂ ਮੁਕਤ ਹੋਣਾ, ਕੋਈ ਸਾਡੇ ਲਈ ਕੋਈ ਖਾਸ ਵੱਡਾ ਇਸ਼ੂ ਨਹੀਂ। ਇਟ ਇਜ਼ ਨਾਟ ਅਵਰ ਡੇ ਟੂ ਡੇ ਲਾਈਫ ਇਸ਼ੂ ਵਿਚ ਬਾਦਰਸ ਅਸ, ਨੋ, ਇਹ ਕੋਈ ਸਾਡੇ ਲਈ ਖਾਸ ਸਮੱਸਿਆ ਨਹੀਂ। ਸਾਨੂੰ ਸਭਨਾਂ ਨੂੰ ਆਪਣੇ ਆਪਣੇ ਅੰਦਰ ਇਮਾਨਦਾਰੀ ਦੇ ਨਾਲ ਆਪਣੀ ਸੱਚ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਕਿ ਕੀ ਅਸੀਂ ਸੱਚੀ ਇਸ ਇਸ਼ੂ ਨੂੰ ਬਹੁਤ ਅਹਿਮ ਆਪਣੀ ਜ਼ਿੰਦਗੀ ਚ ਸਮਝਦੇ ਹਾਂ। ਕੀ ਇਹ ਸਾਡੀ ਕੋਈ ਪ੍ਰਾਇਓਰਿਟੀ ਲਿਸਟ ਦੇ ਵਿੱਚ ਕਿਤੇ ਆਉਂਦਾ ਹੈ? ਸਾਡੀਆਂ ਹੋਰ ਬਹੁਤ ਸਾਰੀਆਂ ਪ੍ਰਾਇਓਰਿਟੀਜ਼ ਹਨ, ਬਹੁਤ ਸਾਰੇ ਏਜੰਡਾਜ਼ ਹਨ, ਬਹੁਤ ਸਾਰੇ ਗੋਲਜ਼ ਹਨ, ਪਰ ਇਹ ਗੋਲ ਜੋ ਹੈ ਉਹ ਸਿਰਫ ਕਹਿਣ ਸੁਣਨ ਮਾਤਰ ਹੈ। ਦਿਸ ਡਸ ਨਾਟ ਬਾਦਰ ਅਸ। ਪਰ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਮੇਰੀ ਜੀਵਨ ਦੀ ਯਾਤਰਾ ਸਫਲੀ ਉਦੋਂ ਹੋਈ ਹੈ, ਮੇਰੀ ਰੀਅਲ ਸਕਸੈਸ ਲਾਈਫ ਦੀ ਇਸ ਗੱਲ ਦੇ ਵਿੱਚ ਹੈ ਕਿ ਮੇਰਾ ਆਉਣਾ ਜਾਣਾ ਜਿਹੜਾ ਹੈ ਉਹ ਖਤਮ ਹੋ ਗਿਆ। ਆਵਣ ਜਾਣ ਰਹੇ ਮਿਲ ਸਾਧਾ, ਅਤੇ ਗੁਰਬਾਣੀ ਦੇ ਵਿੱਚ ਇਹ ਇਸ਼ੂ ਬਹੁਤ ਭਾਰਾ ਹੈ।

ਕਹਿੰਦੇ ਹੁਣ ਮੈਨੂੰ ਆਪਣੀ ਪਈ ਹੋਈ, ਕਿਸੇ ਨੂੰ ਕਿਸੇ ਚੀਜ਼ ਦੀ ਪਈ ਹੈ, ਕਿਸੇ ਨੂੰ ਕਿਸੇ ਦੀ ਪਈ ਹੈ, ਕਿ ਪਤਾ ਨਹੀਂ ਮੇਰਾ ਦਿਨ ਕਿਹੜਾ ਆ ਜਾਣਾ। ਜਿਨ੍ਹਾਂ ਨੂੰ ਚਿੰਤਾ ਹੁੰਦੀ ਹੈ ਉਹ ਬੇਚੈਨ ਹੋ ਜਾਂਦੇ ਹਨ। ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਜਿਸ ਦੇ ਵਿੱਚ ਕਬੀਰ ਸਾਹਿਬ ਆਖਦੇ ਹਨ, ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ। ਕਹਿੰਦੇ ਜਿਨ੍ਹਾਂ ਨੂੰ ਕੋਈ ਅਵੇਅਰਨੈਸ ਨਹੀਂ ਆਈ, ਕੋਈ ਅਵੇਕਨਿੰਗ ਨਹੀਂ ਹੋਈ, ਕੋਈ ਜਾਗਰੂਕਤਾ ਨਹੀਂ ਆਈ, ਉਹ ਬੜੇ ਆਰਾਮ ਨਾਲ ਸੁੱਤੇ ਪਏ ਹਨ, ਬੜੇ ਆਰਾਮ ਨਾਲ ਮਸਤ ਰਹਿੰਦੇ ਹਨ, ਬੇਫਿਕਰ ਰਹਿੰਦੇ ਹਨ। ਕਹਿੰਦੇ ਕਬੀਰ ਜਿਨਹੂੰ ਕਿਛ ਜਾਣਿਆ ਨਹੀਂ ਤਿੰਨ ਸੁਖ ਨੀਂਦ ਵਿਹਾਏ, ਹਮੋ ਜੋ ਬੂਝੋ ਬੂਝਣਾ ਪੂਰੀ ਪਰੀ ਬਲਾਏ। ਕਹਿੰਦੇ ਅਸੀਂ ਜਦੋਂ ਤੋਂ ਇਸ ਗੱਲ ਤੋਂ ਅਵੇਅਰ ਹੋ ਗਏ ਹਾਂ ਉਦੋਂ ਤੋਂ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਗੱਲ ਚ ਕੋਈ ਬਲਾ ਪੈ ਗਈ ਹੈ ਜੋ ਟਿਕਣ ਨਹੀਂ ਦਿੰਦੀ, ਨਾ ਦਿਨੇ ਚੈਨ ਨਾ ਰਾਤ ਚੈਨ, ਜੋ ਟਿਕਣ ਨਹੀਂ ਦਿੰਦੀ। ਗੁਰੂ ਬਾਬਾ ਜੀ ਕਹਿੰਦੇ ਹਨ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਕਹਿੰਦੇ ਹਨ ਐ ਕਾਇਆ, ਸੰਸਾਰ ਦੀ ਇਸ ਬਾਜੀ ਦੇ ਵਿੱਚ, ਸੰਸਾਰ ਦੀ ਇਸ ਖੇਡ ਦੇ ਵਿੱਚ ਤੂੰ ਬੜੀ ਸੁਖਾਲੀ ਆਰਾਮ ਨਾਲ ਕੰਫਰਟੇਬਲ ਬੇਫਿਕਰ ਬੇਪਰਵਾਹ ਹੋ ਕੇ ਤੂੰ ਰਹਿ ਰਹੀ ਹੈ, ਜਿਵੇਂ ਤੈਂ ਜਾਣਾ ਹੀ ਨਹੀਂ ਹੈ, ਤੈਨੂੰ ਕੋਈ ਚਿੰਤਾ ਜਾਪਦੀ ਨਹੀਂ ਹੈ। ਬਾਜੀ ਇਹ ਸੰਸਾਰੋ ਲੱਭ ਲੋਭ ਮੁੱਛ ਕੂੜ ਕਮਾਵੇ, ਆ ਕੁਛ ਤੂੰ ਕਰ ਰਹੀ ਹੈ ਬਹੁਤ ਉਠਾਵੇ ਭਾਰੋ, ਅਤੇ ਕੂੜ ਆਦਿ ਦਾ, ਲਾਲਚ ਦਾ, ਲੋਭ ਦਾ, ਇਹਨਾਂ ਚੀਜ਼ਾਂ ਦਾ ਤੂੰ ਆਪਣੇ ਸਿਰ ਉੱਤੇ ਬਹੁਤ ਭਾਰ ਉਠਾਈ ਜਾ ਰਹੀ ਹੈ, ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ। ਐ ਕਾਇਆ ਅੱਜ ਜਿਹੜੀ ਤੂੰ ਬਹੁਤ ਸੁਖਾਲੀ ਹੈ ਨਾ, ਤੇਰੇ ਵਰਗੀਆਂ ਅਤਿਅੰਤ ਕਾਇਆ ਜੋ ਹਨ, ਜਦੋਂ ਉਹਨਾਂ ਦੇ ਵਿੱਚੋਂ ਇਹ ਹੰਸ ਇਹ ਜੀਵਾਤਮਾ ਚਲੇ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਰੁਲਦੀਆਂ ਦੇਖੀਆਂ। ਤੂੰ ਕਾਇਆ ਐ ਸਰੀਰ, ਐ ਕਾਇਆ ਮੈਂ ਤੇਰੇ ਵਰਗੀਆਂ ਕਾਇਆ ਰੁਲਦੀਆਂ ਦੇਖੀਆਂ ਹਨ। ਕਿਸ ਤਰ੍ਹਾਂ? ਜਿਸ ਤਰ੍ਹਾਂ ਧਰਤੀ ਦੇ ਉੱਤੇ ਸੁਆਹ ਰੁਲਦੀ ਹੈ, ਮਿੱਟੀ ਰੁਲਦੀ ਹੈ, ਉੱਡਦੀ ਹੈ, ਇਸ ਤਰ੍ਹਾਂ ਕਾਇਆ ਮੈਂ ਤੇਰਾ ਹਸ਼ਰ ਹੁੰਦਾ ਦੇਖਿਆ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਇਸ ਕਰਕੇ ਹੁਣ ਬਹੁਤ ਪਿਆਰ ਨਾਲ ਬਾਬਾ ਜੀ ਆਖ ਰਹੇ ਹਨ, ਕਹਿੰਦੇ ਹਨ ਸੁਣ ਸੁਣ ਸਿੱਖ ਹਮਾਰੀ। ਕਹਿੰਦੇ ਸਾਡੀ ਗੱਲ ਨੂੰ ਸੁਣ, ਸਾਡੀ ਸਿੱਖਿਆ ਨੂੰ, ਸਾਡੀ ਵਿਚਾਰ ਨੂੰ, ਸਾਡੀ ਓਪੀਨੀਅਨ ਨੂੰ, ਸਾਡੇ ਸੁਜੈਸ਼ਨ ਨੂੰ, ਕਹਿੰਦੇ ਧਿਆਨ ਦੇ ਨਾਲ ਸੁਣ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਇਹ ਵਾਰੀ ਬਾਰ ਬਾਰ ਹਿਊਮਨ ਫਾਰਮ ਦੇ ਵਿੱਚ ਆਉਣ ਦਾ ਜੋ ਚਾਂਸ ਹੈ ਇਹ ਤੇਰੇ ਆਪਣੇ ਹੱਥ ਵਸ ਦੇ ਵਿੱਚ ਨਹੀਂ ਹੈ, ਨਾ ਇਸ ਨੂੰ ਤੂੰ ਕ੍ਰੀਏਟ ਕਰ ਸਕਦਾ ਹੈ, ਨਾ ਇਸ ਨੂੰ ਤੂੰ ਅਰਨ ਕਰ ਸਕਦਾ ਹੈ। ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਤੈਨੂੰ ਮਿਲਿਆ ਸੀ, ਫਿਰ ਦੁਬਾਰਾ ਵਾਰੀ ਨਹੀਂ ਆਣੀ। ਹੁਣੇ ਹੀ ਜੋ ਆਤਮਕ ਜੀਵਨ ਲਈ ਤੂੰ ਕਰ ਲਏਗਾ ਉਹੀ ਤੇਰੇ ਕੰਮ ਆਉਣਾ ਹੈ। ਇਸ ਕਰਕੇ ਗੁਰੂ ਬਾਬਾ ਜੀ ਅੱਜ ਦੇ ਕੀਰਤਨ ਦੇ ਵਿੱਚ ਜਿਸ ਨੂੰ ਅਸੀਂ ਅੱਜ ਆਰੰਭ ਕਰ ਰਹੇ ਹਾਂ, ਸਰੀਰ ਤੋਂ ਆਰੰਭ ਵਿਚਾਰ ਹੋ ਰਹੀ ਹੈ। ਮਹਾਰਾਜ ਜੀ ਆਖਦੇ ਹਨ ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਕਾਇਆ ਐ ਸਰੀਰ, ਤੈਨੂੰ ਮੇਰੀ ਗੱਲ ਸੁਣਨ ਦੀ ਜ਼ਰੂਰਤ ਹੈ, ਯੂ ਨੀਡ ਟੂ ਲਿਸਨ ਟੂ ਮੀ। ਆਓ ਪਿਆਰ ਦੇ ਨਾਲ ਇਸ ਪੰਕਤੀ ਨੂੰ ਗਾਓ, ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ।

ਸਤਿ ਸਿੰਘ ਜੀ ਉਦਾਸ ਨੇ ਆਪ ਜੀ ਦੀ ਸੇਵਾ ਦੇ ਵਿੱਚ 10 ਦਿਨ ਰਹਿਣਾ ਹੈ। ਪਿਛਲੇ 10 ਦਿਨ ਓਮਾਨ ਮਸਕਟ ਜੋ 10 ਦਿਨ ਦਾ ਲਗਾਤਾਰ ਕੀਰਤਨ ਕਰਨ ਦਾ ਮੌਕਾ ਮਿਲਿਆ, ਉਸ ਤੋਂ ਬਾਅਦ ਕੱਲ੍ਹ ਉੱਥੇ ਕੀਰਤਨ ਦੀ ਸਮਾਪਤ ਹੋਈ, ਕੱਲ੍ਹ ਹੀ ਫਲਾਈਟ ਲਈ ਔਰ ਸਾਰੀ ਰਾਤ ਟਰੈਵਲ ਦੇ ਵਿੱਚ ਗੁਜ਼ਰੀ, ਅੱਜ ਇੱਥੇ ਸੁਬਾਹ ਪਹੁੰਚਿਆ ਹਾਂ। ਆਪ ਜੀ ਦੇ ਪਹਿਲੀ ਦਫ਼ਾ ਸਿੰਗਾਪੁਰ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਹ ਮੇਰੇ ਧੰਨਭਾਗ ਹਨ। ਤੋ ਬਾਕੀ 10 ਦਿਨ ਜੋ ਹਨ ਉਹ ਮਹਾਰਾਜ ਜੀ ਨੇ ਜੋ ਇਸ ਸ਼ਬਦ ਦੇ ਵਿੱਚ ਆਖਿਆ ਹੈ ਉਸੇ ਦੀ ਹੀ ਇੱਕ ਵਿਚਾਰ ਦੀ ਲੜੀ ਰਹੇਗੀ, ਅਤੇ ਉਸ ਲੜੀ ਨੂੰ ਆਪ ਜੀ ਕੋਸ਼ਿਸ਼ ਕਰਨਾ ਕਿ ਪੂਰੀ ਦੀ ਪੂਰੀ ਸੁਣਨ ਦੀ ਕੋਸ਼ਿਸ਼ ਕਰਨਾ। ਸੋ ਇਸ ਟੌਪਿਕ ਦੇ ਉੱਤੇ 10 ਦਿਨ ਕੀਰਤਨ ਹੋਏਗਾ। ਆਪ ਜੀ ਨੇ ਬਹੁਤ ਧਿਆਨ ਨਾਲ ਸ਼ਬਦ ਸੁਣਿਆ ਹੋਏਗਾ। ਤੋ ਗੁਰੂ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦੇ 3 ਏਰੀਆਜ਼ ਨੂੰ ਐਡਰੈਸ ਕੀਤਾ ਹੈ। ਉਹ ਕਿਹੜੇ ਕਿਹੜੇ ਹਨ? ਬਾਡੀ, ਮਾਇੰਡ ਐਂਡ ਸੋਲ। ਤਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਸੰਬੋਧਨ ਕੀਤਾ ਹੈ। ਕਾਇਆ ਨੂੰ ਆਖਿਆ ਹੈ, ਕਾਇਆ ਨੂੰ ਐਡਰੈਸ ਕੀਤਾ ਹੈ, ਹਾਂ ਤੁਦ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਕਿ ਕਾਇਆ ਦੇ ਪ੍ਰਤੀ ਵੀ ਸਾਨੂੰ ਕੁਝ ਸਮਝਣ ਦੀ ਜ਼ਰੂਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਾਰੀ ਜੋ ਇਨਫੋਰਮੇਸ਼ਨ ਹੈ, ਬਹੁਤ ਸਾਰੀ ਜੋ ਸਿੱਖਿਆ ਹੈ ਕਾਇਆ ਦੇ ਪ੍ਰਤੀ, ਕਿ ਕਾਇਆ ਕੀ ਹੈ, ਇਸ ਦਾ ਪੋਟੈਂਸ਼ੀਅਲ ਕੀ ਹੈ, ਇਸ ਦੀ ਕੈਪੇਬਿਲਿਟੀ ਕੀ ਹੈ, ਇਹ ਕਾਹਦੇ ਵਾਸਤੇ ਮਿਲੀ ਹੈ, ਇਹ ਕੀ ਵਸਤੂ ਹੈ, ਅਸੀਂ ਉਹ ਸੁਣਨਾ ਹੈ, ਤਾਂ ਕਿ ਅਸੀਂ ਆਪਣੀ ਕਾਇਆ ਨੂੰ ਜਿਵੇਂ ਵਰਤਣਾ ਚਾਹੀਦਾ ਹੈ ਉਵੇਂ ਵਰਤ ਸਕੀਏ। ਕਾਇਆ ਹੈ ਬਹੁਤ ਇੱਕ ਸਥੂਲ ਚੀਜ਼ ਜੋ ਨਜ਼ਰ ਆਉਂਦੀ ਹੈ, ਸੋਲਿਡ ਹੈ, ਗ੍ਰਾਸ ਹੈ, ਮਾਇੰਡ ਉਸ ਤੋਂ ਸਟਲ ਹੈ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਕਾਇਆ ਨੂੰ ਐਡਰੈਸ ਕੀਤਾ ਹੈ, ਫਿਰ ਮਾਇੰਡ ਨੂੰ ਵੀ ਕੀਤਾ ਹੈ, ਮਨ ਨੂੰ ਵੀ ਸੰਬੋਧਨ ਕੀਤਾ ਹੈ। ਕਹਿੰਦੇ ਹਨ ਸੁਣ ਮੂਰਖ ਮਨ ਅਜਾਣਾ। ਮਨ ਨੂੰ ਜਿਸ ਲਈ ਐਡਰੈਸ ਕੀਤਾ ਤੇ ਆਖਿਆ ਕਿ ਇਹ ਸੁਧੀ ਮੂਰਖਤਾ ਦਾ ਹੀ ਘਰ ਹੈ, ਫਿਰ ਉਸ ਦੇ ਨਾਲ ਕਿਵੇਂ ਡੀਲ ਕਰਨਾ ਹੈ। ਤੇ ਤੀਸਰਾ ਹਿੱਸਾ ਹੈ ਜੀੜਾ ਜੀਵ ਆਤਮਾ, ਆਤਮਾ ਨੂੰ ਮਹਾਰਾਜ ਜੀ ਨੇ ਰੂਹ ਨੂੰ ਸੋਲ ਨੂੰ ਐਡਰੈਸ ਕੀਤਾ ਹੈ। ਸੋ ਇਹਨਾਂ 10 ਦਿਨਾਂ ਦੇ ਵਿੱਚ ਅਸੀਂ ਇਹ ਤਿੰਨੇ ਏਰੀਆਸ ਜੋ ਹਨ ਉਹ ਕਵਰ ਕਰਾਂਗੇ, ਤਿੰਨਾਂ ਉੱਤੇ ਵਿਚਾਰ ਕਰਾਂਗੇ। ਸਰੀਰ ਦੇ ਪ੍ਰਤੀ ਸਮਝਾਂਗੇ, ਕਿਉਂਕਿ ਸਰੀਰ ਅਤੇ ਮਨ ਅਤੇ ਆਤਮਾ ਜਿਤਨੀ ਦੇਰ ਤੱਕ ਇਹ ਤਿੰਨੇ ਦੇ ਤਿੰਨੇ ਇੱਕ ਹਾਰਮਨੀ ਦੇ ਵਿੱਚ ਨਹੀਂ ਆ ਜਾਂਦੇ, ਇੱਕ ਦੂਸਰੇ ਦੇ ਨਾਲ ਟਿਊਨਿੰਗ ਨਹੀਂ ਹੋ ਜਾਂਦੇ, ਉਤਨੀ ਦੇਰ ਤੱਕ ਸਾਡੀ ਲਾਈਫ ਜੋ ਹੈ ਬਹੁਤ ਕੌਨਫਲਿਕਟ ਦੇ ਵਿੱਚ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਕਨਫਿਊਜ਼ਨ ਹੈ, ਉਤਨੀ ਦੇਰ ਤੱਕ ਸਾਡੀ ਲਾਈਫ ਦੇ ਵਿੱਚ ਪਰਮਾਰਥ ਨਹੀਂ ਆ ਸਕਦਾ। ਸੋ ਸਮਾਂ ਅੱਜ ਸਮਾਪਤ ਹੈ। ਅੱਜ ਦੀ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਜੋ ਰੱਖੀ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅੱਜ ਤਾਂ ਸਿਰਫ ਆਪ ਜੀ ਨੂੰ ਜੋ ਟੌਪਿਕ ਹੈ ਉਹ ਇੰਟਰੋਡਿਊਸ ਕੀਤਾ ਹੈ ਕਿ ਕਿਸ ਚੀਜ਼ ਉੱਤੇ 10 ਦਿਨ ਕੀਰਤਨ ਹੋਣਗੇ। ਆਪ ਜੀ ਵਕਤ ਸੇ ਰੋਜ਼ਾਨਾ ਆਓ, ਹੋਰ ਵੀ ਸੰਗਤਾਂ ਨੂੰ ਲੈ ਕੇ ਆਓ, ਤਾਂ ਕਿ ਅਸੀਂ ਗੁਰੂ ਬਾਬਾ ਜੀ ਦੀ ਜੋ ਗੁਰਮਤ ਹੈ ਉਸਨੂੰ ਸੁਣ ਸਕੀਏ, ਉਸਨੂੰ ਵਿਚਾਰ ਸਕੀਏ, ਅਤੇ ਉਸ ਤੋਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜੋ ਸਾਡੇ ਜੀਵਨ ਦਾ ਰੂਹਾਨੀ ਪੱਖ ਹੈ, ਸਪਿਰਚੁਅਲ ਐਸਪੈਕਟ ਹੈ, ਆਤਮਿਕ ਜੀਵਨ ਹੈ, ਉਸ ਵੱਲ ਨੂੰ ਅਸੀਂ ਕਦਮ ਵਧਾ ਸਕੀਏ ਅਤੇ ਆਪਣੇ ਜੀਵਨ ਦੀ ਯਾਤਰਾ ਅਸੀਂ ਵੀ ਸਫਲ ਕਰ ਸਕੀਏ। ਅੱਜ ਆਪ ਜੀ ਇੱਕ ਸ਼ਬਦ ਜ਼ਰੂਰ ਨਾਲ ਲੈ ਕੇ ਜਾਇਓ, ਕਿਉਂਕਿ ਸਾਰਾ ਕੀਰਤਨ ਤੇ ਜਾਂਦਿਆਂ ਜਾਂਦਿਆਂ ਯਾਦ ਨਹੀਂ ਨਾ ਰਿਹਾ ਕਰਦਾ, ਪਰ ਇੱਕ ਪੁਆਇੰਟ ਤੇ ਨਾਲ ਲੈ ਕੇ ਜਾ ਸਕਦੇ ਹੋ, ਜਿਸ ਨੂੰ ਅਸੀਂ ਆਖ ਸਕਦੇ ਹਾਂ ਕਿ ਫੂਡ ਫਾਰ ਦ ਥਾਟ, ਉਹ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਹਨ ਕਿ ਜ਼ਿੰਦਗੀ ਇੱਕ ਜਰਨੀ ਹੈ। ਉਹ ਕਹਿੰਦੇ ਹਨ ਮੇਰੀ ਸਕਸੈਸ ਇਸ ਗੱਲ ਦੇ ਵਿੱਚ ਹੈ, ਮੈਂ ਸਕਸੈਸਫੁਲ ਇਸ ਕਰਕੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਯਾਤਰਾ ਦੀ ਮੰਜ਼ਿਲ ਤੇ ਪਹੁੰਚ ਗਿਆ ਹਾਂ।
ਹੁਣ ਘਰ ਜਾ ਕੇ ਇਸ ਉੱਤੇ ਪੌਂਡਰ ਕਰਨਾ, ਰਿਫਲੈਕਟ ਕਰਨਾ ਕਿ ਅਸੀਂ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਕਿੱਥੇ

ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ। ਰਾਤ ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਇਹ ਸਵਾਸਾਂ ਦਾ ਦਸਵੰਧ ਜੋ ਗੁਰੂ ਦੇ ਲੇਖੇ ਲਾਉਂਦਾ। ਆਖਿਆ ਗੁਰੂ ਕਦੇ ਉਸਦੀ ਬਾਂਹ ਫਿਰ ਛੱਡਦਾ ਨਹੀਂ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵੇਲੇ ਗੁਰੂ ਅੰਗ ਸੰਗ ਹੈ। ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤਸੰਗ ਵਿੱਚ ਬਹਿ ਕੇ, ਸਤ ਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ, ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਜਦੋਂ ਸੋਦਰ ਰਹਿ ਰਸ ਦਾ ਪਾਠ, ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ, ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੁਹੇਲੇ ਦਾ ਪਾਠ ਕਰਨਾ, ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਹਨ, ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ, ਤੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ, ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ, ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ, ਭਾਈ ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ 12:15 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ, ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ, ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ 1.25 ਮਨ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ 1.25 ਮਨ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ, ਉਹਨਾਂ ਨੂੰ 1.25 ਮਨ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਜੋ 2 ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ, 1.25 ਮਨ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਬਾਬਾ ਜੀ ਕਿਹਾ ਕਰਦੇ ਸਨ, ਬਾਈ ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ, ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ, ਪਰ ਹਰ ਗੁਰਸਿੱਖ ਹਰ ਪ੍ਰਾਣੀ ਮਾਤਰ ਨੇ ਬਾਈ ਨਿਤਨੇਮ ਨਹੀਂ ਤਿਆਗਣਾ, ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਦਾ ਫਲ ਵੱਖਰਾ ਮਿਲੇਗਾ। ਨਿਤਨੇਮ ਜੋ ਕਰਦੇ ਹਨ, ਗੁਰੂ ਨਾਨਕ ਨੇ ਕਦੇ ਵੀ ਉਹਨਾਂ ਦੀ ਬਾਂਹ ਨਹੀਂ ਛੱਡੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਕਿਸੇ ਪਿਆਰ ਵਾਲੇ ਨੇ ਵੀ ਕਿਹਾ, ਪਹਿਲੇ ਪੈਰੇ ਸਭ ਕੋਈ ਜਾਗੇ, ਦੂਜੇ ਪੈਰੇ ਭੋਗੀ, ਤੀਜੇ ਪੈਰੇ ਤਸਕਰ ਜਾਗੇ, ਚੌਥੇ ਪੈਰੇ ਜੋਗੀ। ਕੋਈ ਪਿਆਰ ਵਾਲੇ ਗੁਰਮੁਖ ਪੜ੍ਹ ਰਹੇ ਸਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਬਧੇਂਦੀ ਆਰਜਾ, ਦੂਜਾ ਸਾਹਿਬ ਆਵੇ ਚ। ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸ ਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦੇ ਆ,
ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਇਸ ਤੇ ਖਰਚ ਆਉਂਦੇ ਹਨ, ਇਸ ਲਈ ਉਮਰ ਵੱਧ ਜਾਂਦੀ ਹੈ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਐ ਸਿੱਧੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਪਦਾਰਥ ਨਾਲ ਨਹੀਂ ਰੀਝਣਾ, ਜੇ ਉਸਦੀ ਪ੍ਰਸੰਨਤਾ ਚਾਹੁੰਦੇ ਹੋ, ਉਹਦੀ ਕਿਰਪਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਉਸ ਅਕਾਲ ਪੁਰਖ ਦੀਆਂ ਵਡਿਆਈਆਂ ਕਰੋ ਅੰਮ੍ਰਿਤ ਵੇਲੇ ਉੱਠ ਕੇ।

کروں، پھر محبت نے گناہ کو چار کیا،

ਗੁਰਮਤ ਮੈਂ ਨਾ ਮਨ ਨੇਚਲ ਹੋਏ ਨਾ ਉਹਨੂੰ ਮਨ ਲਿਵਲਾਈਏ ਅੰਗ ਅੰਗ ਭੰਗ ਰੰਗ ਰੂਪ।

ਜੇ ਮਾਲਕ ਤੈਨੂੰ ਪ੍ਰਵਾਨ ਕਰਨ ਵਾਸਤੇ, ਤੈਨੂੰ ਪ੍ਰਵਾਨ ਹੋਣ ਵਾਸਤੇ, ਤੈਨੂੰ ਪ੍ਰਾਪਤ ਕਰਨ ਵਾਸਤੇ, ਮੈਂ ਆਪਣੇ ਵੱਲ ਵੇਖਾਂ, ਨਾ ਮੇਰੇ ਕੋਲ ਰੂਪ ਹੈ, ਨਾ ਮੇਰੇ ਕੋਲ ਅੱਖਾਂ ਨੇ, ਨਾ ਅੱਖਾਂ ਵਿੱਚ ਉਹ ਨਜ਼ਰ ਹੈ ਜਿਹੜੀ ਤੈਨੂੰ ਵੇਖ ਤੇ ਮਾਣ ਸਕੇ, ਨਾ ਮੇਰੇ ਕੋਲ ਰੂਪ ਹੈ ਜਿਹੜਾ ਤੈਨੂੰ ਦਿਖਾਇਆ ਜਾ ਸਕੇ, ਨਾ ਮੇਰੇ ਕੋਲ ਜ਼ਬਾਨ ਹੈ ਜਿਹਦੇ ਵਿੱਚੋਂ ਮਿੱਠੇ ਮਿੱਠੇ ਬਚਨਾਂ ਨਾਲ ਮੈਂ ਤੈਨੂੰ ਰਿਝਾ ਸਕਾਂ, ਬਲਕਿ ਮੇਰੀ ਤਾਂ ਸੁਰਤ ਦੇ, ਮੇਰੀ ਕਰਨੀ ਦੇ ਹੱਥ ਪੈਰ ਵੀ ਸਿੱਧੇ ਨਹੀਂ। ਕੁਲਹੀਨ ਕਹਿ ਲੋ ਤੇ ਜਿਹਦੀ ਕੁਲ ਵੀ ਕੋਈ ਨਾ ਹੋਵੇ, ਜਿਹਦਾ ਗੁਣ ਵੀ ਕੋਈ ਨਾ ਹੋਵੇ, ਉਹਦੀ ਸੋਭਾ ਵੀ ਸਾਰੀ। ਐਸੀ ਅਵਸਥਾ ਚ ਮੈਂ ਤੈਨੂੰ ਪ੍ਰਾਪਤ ਕਿਵੇਂ ਹੋਵਾਂ, ਤੈਨੂੰ ਪ੍ਰਵਾਨ ਕਿਵੇਂ ਹੋਵਾਂ, ਤੇਰੇ ਨੇੜੇ ਕਿਵੇਂ ਹੋਵਾਂ, ਕੋਈ ਚਾਰਾ ਨਹੀਂ। ਹਾਂ, ਜਦ ਇਹ ਜਾਣਨਾ ਕਿ ਤੇਰਾ ਬਿਰਧ ਬਖਸ਼ ਲੈਣ ਵਾਲਾ, ਤੇਰਾ ਸੁਭਾਅ, ਤੇਰਾ ਨੇਮ ਬਖਸ਼ ਲੈਣ ਦਾ, ਉਦੋਂ ਆ ਕੇ ਭਰੋਸਾ ਥੋੜਾ ਹੋ ਜਾਂਦਾ।

ਤੇਰੇ ਬਾਰੇ ਸੁਣਦਾ ਸਮਝਦਾ ਹਾਂ, ਮੈਂ ਮੰਨਦਾ ਹਾਂ ਜੋ ਹਮ ਅਧਮ ਕਰਮ ਕੈ ਪਤਿਤ ਪਏ। ਮਾੜੇ ਕੰਮਾਂ ਕਰਕੇ ਅਸੀਂ ਤਾਂ ਪਾਪੀ ਹੋ ਗਏ, ਪਰ ਤੇਰਾ ਵੀ ਤਾਂ ਨਾਂ ਪਤਿਤ ਪਾਵਨ ਪ੍ਰਭ ਨਾਮ ਪਲਟਾਇਓ ਹੈ। ਤੈਨੂੰ ਵੀ ਤਾਂ ਲੋਕ ਕਹਿੰਦੇ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਜੋ ਪਹਿ ਦੁਖੀ ਅਰ ਦੀਨ ਪਰਚੀਨ ਲਗ ਪੁਰਾਣੇ, ਮਾੜੇ ਕਰਮਾਂ ਕਰਕੇ ਦੁਖੀ ਹੋ ਗਏ ਹਾਂ, ਕਿ ਤੇਰਾ ਵੀ ਤਾਂ ਨਾਂ ਦੁੱਖ ਭੰਜਣ, ਦੀਨ ਦੁੱਖ ਭੰਜਣ ਬਿਰਦ ਬਿਰਦ ਆਇਓ ਹੈ। ਤੇਰਾ ਵੀ ਤਾਂ ਸੁਭਾਅ ਪੁਰਾਣਾ ਹੈ ਕਿ ਦੀਨਾਂ ਦੇ ਦੁੱਖ ਦੂਰ ਕਰਦਾ ਹੈ। ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਪਏ, ਮਾੜੇ ਕੰਮਾਂ ਦੇ ਬੰਧਨ ਚ ਪਏ ਹੋਏ ਅਸੀਂ ਜਿਉਂਦੇ ਹੀ ਨਰਕ ਚ ਪਏ ਗਏ ਹਾਂ। ਕੁਝ ਤਾਂ ਹੁੰਦੇ ਨੇ ਮਰਨ ਤੋਂ ਬਾਅਦ ਨਰਕਾਂ ਚ ਜਾਣਗੇ, ਐਸਾ ਸੋਚੀ ਬੈਠੇ ਨੇ, ਨਰਕ ਤੋਂ ਡਰਦੇ ਨੇ, ਪਰ ਮੇਰੇ ਮਾੜੇ ਕੰਮਾਂ ਨੇ ਤਾਂ ਮੈਨੂੰ ਇੱਥੇ ਹੀ ਨਰਕ ਬਣਾ ਕੇ ਰੱਖ ਦਿੱਤਾ। ਹਿਰਦੇ ਵਿੱਚ ਨਰਕ ਬਣ ਗਿਆ, ਘਰ ਚ ਨਰਕ ਬਣ ਗਿਆ। ਜੀਵਨ ਦੀ ਜੁਗਤ ਹੋਵੇ ਤੇ ਘਰ ਸਵਰਗ ਬਣ ਜਾਂਦਾ, ਹਿਰਦਾ ਹੀ ਸਵਰਗ ਬਣ ਜਾਂਦਾ। ਜੀਵਨ ਦਾ ਢੰਗ ਠੀਕ ਨਾ ਹੋਵੇ, ਇੱਕ ਹਿਰਦਾ ਕੀ ਤੇ ਇੱਕ ਘਰ ਕੀ, ਆਲੇ ਦੁਆਲੇ ਨੂੰ ਬੰਦਾ ਨਰਕ ਬਣਾ ਕੇ ਰੱਖ ਦਿੰਦਾ। ਮਰਨ ਤੋਂ ਬਾਅਦ ਤੇ ਨਰਕ ਦੀਆਂ ਗੱਲਾਂ ਇੱਕ ਪਾਸੇ, ਜੀਵਨ ਵਿੱਚ ਵੀ ਨਰਕ ਸਵਰਗ ਚੱਲ ਰਿਹਾ। ਕੁਝ ਐਸੇ ਵੀ ਨੇ ਜਿਹੜੇ ਕੰਡਿਆਂ ਦੀ ਸੇਜ ਤੇ ਵੀ ਸਵਰਗ ਬਣਾ ਬੈਂਦੇ, ਤੇ ਕੁਝ ਐਸੇ ਵੀ ਨੇ ਮਾੜੇ ਕੰਮਾਂ ਵਾਲੇ ਮੇਰੇ ਵਰਗੇ, ਜਿਹੜੇ ਫੁੱਲਾਂ ਦੀ ਸੇਜ ਤੇ ਵੀ ਨਰਕ ਖੜਾ ਕਰ ਲੈਂਦੇ। ਮੇਰੀ ਕਰਨੀ ਤਾਂ ਇਸ ਤਰ੍ਹਾਂ ਦੀ ਹੈ, ਮੈਂ ਤਾਂ ਨਰਕ ਨਿਵਾਸੀ ਹੋ ਗਿਆ, ਮੈਂ ਨਰਕ ਬਣਾ ਲਿਆ, ਮੈਂ ਜਿਉਂਦਾ ਹੀ ਨਰਕ ਚ ਪੈ ਗਿਆ। ਪਰ ਨਰਕ ਨਿਵਾਰਨ ਜਗਤ ਜਸ ਗਾਇਆ, ਲੋਕੀ ਤੇਰਾ ਜਸ ਗਾਉਂਦੇ ਨੇ, ਤੂੰ ਨਰਕਾਂ ਵਿੱਚੋਂ ਕੱਢ ਲੈਣ ਦੀ ਸਮਰੱਥਾ ਵਾਲਾ। ਤੇ ਨਾਲੇ ਇੱਕ ਗੱਲ ਹੋਰ ਹੈ, ਸੰਸਾਰ ਦੀਆਂ ਗੱਲਾਂ ਹੋਰ ਨੇ, ਨਿਰੰਕਾਰ ਦੀਆਂ ਗੱਲਾਂ ਹੋਰ ਸੁਣੀਆਂ ਨੇ। ਸੰਸਾਰ ਦੀ ਗੱਲ ਤਾਂ ਇਹ ਹੈ ਕਿ ਹਰ ਕੋਈ ਇਹ ਸੋਚਦਾ ਹੈ ਕਿ ਮੇਰੇ ਨਾਲ ਕਿਸ ਨੇ ਕੀ ਕੀਤਾ ਹੈ ਤੇ ਮੈਂ ਉਹਦੇ ਨਾਲ ਕੀ ਕਰਾਂ। ਜ਼ਰਾ ਜਿਹਾ ਪ੍ਰਤੀਤ ਹੋ ਜਾਵੇ ਕਿ ਮੇਰੇ ਨਾਲ ਕਿਸੇ ਨੇ ਬੁਰਾ ਕੀਤਾ ਤੇ ਬੰਦਾ ਵਿਉਂਤਾ ਕਰਦਾ ਕਿ ਹੁਣ ਮੈਂ ਕਿਹੜੇ ਵੇਲੇ ਉਹਨੂੰ ਚਾਰ ਹੱਥ ਵਿਖਾਵਾਂ। ਤੇ ਜੇ ਕਿਤੇ ਇਹ ਅਹਿਸਾਸ ਹੋ ਜਾਵੇ, ਮਹਿਸੂਸ ਹੋ ਜਾਵੇ ਕਿਸੇ ਨੇ ਮੇਰੇ ਨਾਲ ਭਲਾ ਕੀਤਾ ਤੇ ਬੰਦਾ ਚਾਹੁੰਦਾ ਇਹ ਭਾਜੀ ਹੁਣ ਕਦੋਂ ਮੋੜਨਾ। ਪਰ ਇਹ ਤਾਂ ਸੰਸਾਰੀਆਂ ਦੀਆਂ ਗੱਲਾਂ ਨੇ, ਹਿਸਾਬ ਰੱਖਣ ਵਾਲਿਆਂ ਦੀਆਂ ਗੱਲਾਂ ਨੇ, ਤੇ ਤੇਰੇ ਨਾਲ ਤਾਂ ਹਿਸਾਬ ਨਹੀਂ ਰਹਿ ਸਕਦਾ। ਕਿਉਂਕਿ ਜਿਤਨੇ ਤੂੰ ਗੁਣ ਮੇਰੇ ਨਾਲ ਕੀਤੇ ਨੇ, ਜਿੰਨੇ ਤੂੰ ਮੇਰੇ ਤੇ ਪਰਉਪਕਾਰ ਕੀਤੇ ਨੇ, ਜੇ ਮੈਂ ਉਹਨਾਂ ਦਾ ਹਿਸਾਬ ਕਰਨ ਬਹਿ ਜਾਵਾਂ ਤੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ ਕਿ ਇੰਨਾ ਤੇਰਾ

ਲੋਕਾਂ ਦੇ ਨਾਲ ਗੁਣ ਕੀਤੇ ਗੁਣ ਹੋਣ ਦੀ ਆਸ, ਗੁਣ ਕਰਨ ਵਾਲੇ ਨਾਲ ਗੁਣ ਕਰਨ ਦਾ ਸੰਕਲਪ, ਐਸਾ ਤਾਂ ਸੰਸਾਰ ਤੇ ਚੱਲਦਾ ਹੈ। ਪਰ ਇਹ ਤਾਂ ਲੋਕੀ ਕਰ ਲੈਂਦੇ ਨੇ, ਇਹ ਕੋਈ ਬੜੀ ਗੱਲ ਨਹੀਂ ਹੈ। ਮਾੜੇ ਚੰਗੇ ਸਾਰੇ ਲੋਕ ਐਸਾ ਕਰ ਲੈਂਦੇ ਨੇ। ਗੁਣ ਕੀ ਏ ਗੁਣ ਸਭ ਕੋ ਕਰੇ ਕਿਰਪਾ ਨਿਧਾਨ, ਅਵਗੁਣ ਕੀ ਏ ਗੁਣ ਤੋ ਹੀ ਬਣ ਆਵੇ। ਸਵਾਦ ਤਾਂ ਵੀ ਮੈਂ ਔਗਣ ਕਰੀ ਜਾਵਾਂ ਤੇ ਤੂੰ ਫਿਰ ਵੀ ਮੇਰੇ ਤੇ ਪਰਪਕਾਰ ਜਾਰੀ ਰੱਖ। ਉਹ ਕਥਾ ਆਪਾਂ ਪੜ੍ਹਨੇ ਸੁਣਨੇ ਆ ਨਾ। ਸਾਧੂ ਇਸ਼ਨਾਨ ਕਰ ਰਹੇ ਅਸੀਂ, ਸਰਦੀ ਦੇ ਦਿਨ ਅੰਮ੍ਰਿਤ ਵੇਲਾ, ਨਦੀ ਦੇ ਕਿਨਾਰੇ ਇਸ਼ਨਾਨ ਕਰ ਰਹੇ ਤੇ ਇਸ਼ਨਾਨ ਕਰਦਿਆਂ ਕਰਦਿਆਂ ਉਹ ਫੁਟਾਲੇ ਦੀ ਮੱਧਮ ਰੋਸ਼ਨੀ ਵਿਚ ਵੇਖਦਾ ਹੈ ਪਾਣੀ ਦੇ ਵਿਚ ਇਕ ਬਿੱਛੂ ਰੁੜਿਆ ਜਾ ਰਿਹਾ। ਉਸ ਸਰਦੀ ਦੇ ਵਿਚ ਠੰਡੇ ਪਾਣੀ ਵਿਚ ਬਿੱਛੂ ਬੇਜਾਨ ਹੋ ਕੇ ਪਾਣੀ ਚ ਰੁੜਿਆ ਜਾ ਰਿਹਾ ਤੇ ਸਾਧ ਨੂੰ ਤਰਸ ਆ ਗਿਆ। ਉਹਨੇ ਛੇਤੀ ਨਾਲ ਹੱਥ ਅੱਗੇ ਕਰਕੇ ਠੰਡੇ ਪਾਣੀ ਚ ਅੱਗੇ ਹੋ ਕੇ ਉਸ ਬਿੱਛੂ ਨੂੰ ਤਲੀ ਤੇ ਲੈ ਲਿਆ। ਹੱਥ ਦੀ ਨਿੱਘ ਪਾ ਕੇ ਬੇਜਾਨ ਬਿੱਛੂ ਦੇ ਸਰੀਰ ਵਿਚ ਥੋੜੀ ਜਿਹੀ ਹਰਕਤ ਆਈ ਤੇ ਹੌਲੀ ਹੌਲੀ ਜ਼ਿੰਦਗੀ ਪਰਤ ਪਈ। ਮਨੁੱਖੀ ਹੱਥ ਦੀ ਗਰਮੀ ਪਾ ਕੇ, ਮਨੁੱਖੀ ਖੂਨ ਦੀ ਗਰਮੀ ਪਾ ਕੇ ਉਹ ਪਾਣੀ ਦੀ ਠੰਡ ਨਾਲ ਸੁੰਨ ਹੋਇਆ, ਬਿੱਛੂ ਸਜੀਵ ਹੋ ਉੱਠਿਆ, ਹੌਲੀ ਹੌਲੀ ਆਪਣੇ ਪੈਰਾਂ ਤੇ ਹੋਇਆ ਤੇ ਫਿਰ ਮਾਨਸ ਗੰਧ ਪਾ ਕੇ, ਮਨੁੱਖ ਦੇ ਖੂਨ ਦੀ ਗੰਧ ਪਾ ਕੇ ਪੂਰੀ ਹੋਸ਼ ਚਾਹੁੰਦਿਆਂ ਉਹਨੇ ਸਭ ਤੋਂ ਪਹਿਲਾਂ ਕੰਮ ਕੀਤਾ ਜੋ ਕਰਦਾ ਆਇਆ ਕਿ ਮਨੁੱਖ ਦਾ ਖੂਨ ਮਿਲੇ, ਮਨੁੱਖ ਦਾ ਸਰੀਰ ਮਿਲੇ ਤੇ ਡੰਗ ਮਾਰਦਾ ਹੈ। ਉਹਨੇ ਡੰਗ ਮਾਰੇ, ਹੁਣ ਬਿੱਛੂ ਦਾ ਡੰਗ ਬੜਾ ਕਹਿਰ ਹੈ, ਬੜੀ ਜ਼ਬਰਦਸਤ ਦਰਦ ਪੈਦਾ ਕਰਦਾ। ਉਸ ਦਰਦ ਦੇ ਨਾਲ ਸਾਧੂ ਦਾ ਹੱਥ ਕੰਬ ਗਿਆ, ਹੱਥ ਨੀਲਾ ਪੈ ਗਿਆ, ਜਿੱਥੇ ਉਹਨੇ ਡੰਗ ਮਾਰਿਆ ਉੱਥੇ ਕਾਲਾ ਜਿਹਾ ਨਿਸ਼ਾਨ ਪੈ ਗਿਆ। ਕੰਬੇ ਹੱਥ ਤੋਂ, ਹੱਥ ਕੰਬਣ ਕਰਕੇ ਬਿੱਛੂ ਫੇਰ ਪਾਣੀ ਚ ਡਿੱਗ ਪਿਆ। ਲੇਕਿਨ ਸਾਧ ਨੇ ਛੇਤੀ ਨਾਲ ਇੱਕ ਕਦਮ ਹੋਰ ਪਾਣੀ ਚ ਗਹਿਰਾ ਜਾ ਕੇ ਉਸ ਬਿੱਛੂ ਨੂੰ ਫੇਰ ਆਪਣੀ ਤਲੀ ਤੇ ਲੈ ਲਿਆ। ਦਰਦ ਨਾਲ ਕੰਬਦੀ ਤਲੀ ਤੇ ਫੇਰ ਬਿੱਛੂ ਨੂੰ ਬਿਠਾ ਲਿਆ। ਕੁਛ ਤਾਂ ਵੈਸੇ ਮਨੁੱਖੀ ਸਰੀਰ ਦੀ ਗਰਮੀ ਤੇ ਡੰਗ ਵਜੇ ਕਰਕੇ ਉਹ ਤਲੀ ਹੋਰ ਗਰਮ ਹੋ ਉੱਠੀ। ਐਤਕੀ ਬਿੱਛੂ ਹੋਰ ਛੇਤੀ ਉਸ ਸਰਦੀ ਦੇ ਪ੍ਰਭਾਵ ਤੋਂ ਨਿਕਲ ਗਿਆ, ਕਿਉਂਕਿ ਹੁਣ ਤਾਂ ਪਾਣੀ ਚ ਡਿੱਗਦਿਆਂ ਹੀ ਚੁੱਕ ਲਿਆ ਗਿਆ। ਬਹੁਤ ਛੇਤੀ ਹੋਸ਼ ਵਿਚ ਆਇਆ, ਬਹੁਤ ਛੇਤੀ ਆਪਣੀ ਪੈਰਾਂ ਤੇ ਹੋਇਆ ਤੇ ਦੂਜੀ ਵਾਰੀ ਫੇਰ ਉਹਨੇ ਤਲੀ ਦੇ ਵਿਚਕਾਰ ਡੰਗ ਮਾਰਿਆ। ਦਰਦ ਅੱਗੇ ਹੀ ਅਸਹਿ ਸੀ, ਹੁਣ ਦੂਜੀ ਥਾਂ ਤੇ ਡੰਗ ਵੱਜਾ, ਹੱਥ ਫੇਰ ਲਰਸ ਗਿਆ, ਕੰਬ ਗਿਆ। ਸਾਧੂ ਦੇ ਹੱਥੋਂ ਪਿੱਛੂ ਫੇਰ ਡਿੱਗ ਪਿਆ। ਪਾਣੀ ਚ ਰੁੜੇ ਜਾਂਦੇ ਪਿੱਛੂ ਨੂੰ ਲੈਣ ਵਾਸਤੇ ਫੇਰ ਅੱਗੇ ਗਹਿਰੇ ਪਾਣੀ ਵੱਲ ਵਧਿਆ ਤੇ ਪਿੱਛੋਂ ਚੇਲਾ ਕਹਿੰਦਾ, ਮਹਾਰਾਜ ਕੀ ਕਰਦੇ ਹੋ? ਦੂਸਰਾ ਸਾਧੂ ਕਹਿੰਦਾ, ਮਹਾਤਮਾ ਜੀ ਕੀ ਕਰ ਰਹੇ ਹੋ? ਹੱਥ ਵੱਲ ਵੇਖੋ। ਪਰ ਇਹਨੇ ਇੱਕ ਨਹੀਂ ਸੁਣੀ, ਛੇਤੀ ਨਾਲ ਬਿੱਛੂ ਨੂੰ ਪਾਣੀ ਚੋਂ ਕੱਢ ਕੇ ਤੇ ਕਾਹਲੀ ਨਾਲ ਬਾਹਰ ਲੈ ਆਇਆ। ਪਰ ਬਾਹਰ ਆਉਂਦਿਆਂ ਆਉਂਦਿਆਂ ਬਿੱਛੂ ਨੇ ਇੱਕ ਡੰਗ ਹੋਰ ਮਾਰ ਦਿੱਤਾ, ਇਹਨੇ ਕੰਬਦੇ ਹੱਥ ਨਾਲ ਵੀ ਉਸ ਨੂੰ ਬਾਹਰ ਕਿਨਾਰੇ ਤੇ ਸੁੱਟ ਦਿੱਤਾ। ਚੇਲੇ ਨੇ ਦੌੜ ਕੇ ਹੱਥ ਪਕੜ ਲਿਆ, ਕਹਿੰਦਾ ਇਹ ਕੀ ਕਰ ਲਿਆ? ਹੱਥ ਸਾਰਾ ਨੀਲਾ ਹੋ ਗਿਆ, ਜ਼ਹਿਰ ਚੜ ਰਹੀ ਹੈ, ਇਹ ਜ਼ਹਿਰ ਖੂਨ ਚ ਸ਼ਾਮਿਲ ਹੋ ਕੇ ਤੁਹਾਡੇ ਸਾਰੇ ਸਰੀਰ ਚ ਫੈਲੇਗੀ, ਤਪ ਹੋ ਜਾਏਗਾ, ਬੁਖਾਰ ਹੋ ਜਾਏਗਾ। ਪਤਾ ਨਹੀਂ ਕਿੰਨਾ ਚਿਰ ਠੀਕ ਹੋਣ ਨੂੰ ਲੱਗੇ, ਔਰ ਇਸ ਹੱਥ ਨੂੰ ਠੀਕ ਹੁੰਦਿਆਂ ਪਤਾ ਨਹੀਂ ਕਿੰਨੀ ਦੇਰ ਲੱਗੇ। ਚਲੋ ਕਿਸੇ ਸਿਆਣੇ ਸੰਨਿਆਸੀ ਕੋਲ ਚੱਲ ਕੇ ਜਲਦੀ ਦਵਾਈ ਲਈਏ। ਪਰ ਤੁਸੀਂ ਇਹ ਕੀਤਾ ਕੀ? ਕਹਿੰਦਾ ਜੋ ਮੈਨੂੰ ਕਰਨਾ ਚਾਹੀਦਾ ਸੀ, ਪਾਣੀ ਚ ਰੁੜੇ ਜਾਂਦੇ ਨੂੰ ਬਚਾਉਣਾ ਮੇਰਾ ਕੰਮ ਨਹੀਂ। ਕਹਿੰਦਾ ਪਰ ਮਹਾਰਾਜ ਉਹਨੇ ਡੰਗ ਮਾਰਿਆ, ਤੁਹਾਨੂੰ ਪਤਾ ਡੰਗ ਮਾਰਨਾ ਉਹਦਾ ਸੁਭਾਅ, ਇੱਕ ਵਾਰੀ ਡੰਗ ਮਾਰਿਆ, ਦੂਜੀ ਵਾਰੀ। ਕਹਿੰਦੇ ਨੇ ਕਮਲਿਆ, ਕਮਾਲ ਹੈ, ਤੂੰ ਕੈਸਾ ਬੰਦਾ ਹੈ, ਮੈਨੂੰ ਕੀ ਸਮਝਾਉਣਾ ਚਾਹੁੰਦਾ? ਜੇ ਬਿੱਛੂ ਦਾ ਸੁਭਾਅ ਡੰਗ ਮਾਰਨਾ ਤੇ ਮੇਰਾ ਸੁਭਾਅ ਰੁੜੇ ਜਾਂਦਿਆਂ ਨੂੰ ਬਚਾਉਣਾ, ਮਰਦਿਆਂ ਨੂੰ ਜੀਵਨ ਦਾਨ ਦੇਣ ਦਾ ਯਤਨ ਕਰਨਾ, ਜੇ ਉਹ ਆਪਣਾ ਸੁਭਾਅ ਡੰਗ ਮਾਰਨ ਦਾ ਨਹੀਂ ਛੱਡਦਾ ਤੇ ਮੈਂ ਬਚਾਉਣ ਦਾ ਸੁਭਾਅ ਕਿਉਂ ਛੱਡਦੇ? ਜੇ ਉਹ ਆਪਣਾ ਕੰਮ ਨਹੀਂ ਛੱਡਦਾ, ਉਹ ਬਾਰ ਬਾਰ ਹੋਸ਼ ਚ ਆਉਂਦਾ ਤੇ ਡੰਗ ਮਾਰਦਾ ਵੀ ਨਹੀਂ ਵੇਖਦਾ ਮੈਨੂੰ ਇਹਨੇ ਬਚਾਇਆ, ਤੇ ਮੈਂ ਫਿਰ ਇਹ ਕਿਉਂ ਵੇਖਾਂ ਕਿ ਮੈਨੂੰ ਡੰਗ ਮਾਰਦਾ? ਮੇਰਾ ਕੰਮ ਬਚਾਉਣਾ, ਉਹਦਾ ਕੰਮ ਡੰਗ ਮਾਰਨਾ। ਉਹ ਆਪਣਾ ਕੰਮ ਨਹੀਂ ਛੱਡਦਾ, ਮੈਂ ਆਪਣਾ ਕੰਮ ਕਿਉਂ ਛੱਡਦਿਆਂ? ਤੇ ਜੇ ਮੈਂ ਇਹੀ ਵਾਸਤਾ ਦੇਵਾਂ, ਮੇਰੇ ਸਾਹਿਬ, ਮੇਰੇ ਠਾਕੁਰ, ਮੇਰੇ ਮਾਲਕ, ਮੇਰੇ ਪ੍ਰਭੂ, ਮੇਰਾ ਸੁਭਾਅ ਤਾਂ ਗਲਤੀਆਂ ਕਰਨਾ, ਪਰ ਤੇਰਾ ਸੁਭਾਅ ਤਾਂ ਬਖਸ਼ਣਾ ਹੈ। ਤੂੰ ਤਾਂ ਮਿਹਰਬਾਨ ਹੈ, ਬਖਸ਼ੰਦ ਹੈ, ਮੈਂ ਔਗਣ ਕਰੀ ਜਾਵਾਂ ਤੇ ਤੂੰ ਬਖਸ਼ੀ ਜਾਵੇਂ।
ਇਹ ਆਪਣੀ ਆਪਣੀ ਥਾਂ ਠੀਕ ਰਹੇਗਾ। ਇਹ ਠੀਕ ਹੈ ਕਿ ਮੈਂ ਆਪਣੇ ਔਗਣਾਂ ਨੂੰ ਵੇਖ ਰਿਹਾ, ਮੈਂ ਚਾਹੁੰਦਾ ਵੀ ਹਾਂ ਕਿ ਮੈਂ ਠੀਕ ਹੋ ਜਾਵਾਂ, ਪਰ ਮੈਂ ਤੇਰੇ ਤੇ ਆਸ ਰੱਖਦਾ ਮੇਰੇ ਮਾਲਕ ਕਿ ਜੇ ਮੇਰੇ ਔਗਣਾਂ ਦਾ ਹੀ ਹਾਲ ਰਿਹਾ, ਬੜੀ ਘਬਰਾਹਟ ਹੁੰਦੀ ਹੈ ਮੈਨੂੰ। ਭਾਈ ਸਾਹਿਬ ਕਹਿੰਦੇ ਨੇ ਭਗਤ ਵਛਲ ਸੁਣ ਹੋਤ ਹੋ ਨਿਰਾਸ ਰਿਜੇ। ਜਦੋਂ ਮੈਂ ਸੁਣਨਾ ਕਿ ਭਗਤਾਂ ਦਾ ਬੜਾ ਖਿਆਲ ਰੱਖਦਾ, ਪ੍ਰਭੂ ਭਗਤਾਂ ਨੂੰ ਬਹੁਤ ਬੌੜਦਾ, ਤੇ ਮੈਂ ਨਿਰਾਸ ਹੋ ਜਾਂਦਾ ਕਿ ਮੈਂ ਤਾਂ ਪਾਪੀ ਹਾਂ, ਮੈਂ ਤਾਂ ਭਗਤਾਂ ਵਾਲੀ ਗੱਲ, ਮੇਰੇ ਚ ਤਾਂ ਕੋਈ ਨੀ, ਮੇਰਾ ਕੀ ਬਣੇਗਾ। ਪਰ ਜਿਸ ਵੇਲੇ ਦੂਜੀ ਗੱਲ ਸੁਣਨਾ ਵੀ ਪਤਤ ਪਾਵਣ ਵੀ ਹੈ, ਫਿਰ ਪਤਤ ਪਾਵਣ ਸੁਣ ਆਸਾ ਔਰ ਆਧਾਰ ਹੋ, ਫਿਰ ਆਸ਼ਾ ਵੱਧ ਜਾਂਦੀ ਵੀ ਕੋਈ ਗੱਲ ਨੀ, ਪਾਪੀਆਂ ਦੀ ਵੀ ਸਾਰ ਲੈਣ ਵਾਲਾ ਹੈ। ਫਿਰ ਮੈਨੂੰ ਪਤਾ ਲੱਗਦਾ ਤੇਰੇ ਬਾਰੇ, ਮੈਂ ਸੁਣਨਾ ਤੇਰਾ ਜਸ ਕਰਨ ਵਾਲਿਆਂ ਤੋਂ ਇਹ ਗੱਲ ਸੁਣਨਾ ਕਿ ਤੂੰ ਅੰਤਰ ਜਾਮੀ ਹੈ, ਮੇਰੀ ਜਾਨ ਨਿਕਲ ਜਾਂਦੀ, ਕਿ ਮੇਰੇ ਅੰਦਰ ਤਾਂ ਫਿਰ ਬਹੁਤ ਕੁਫਰ ਚੱਲ ਰਹੇ, ਮੇਰੇ ਤਾਂ ਅੰਦਰ ਬੁਰਾਈ ਚੱਲ ਰਹੀ, ਹਰ ਇੱਕ ਦਾ ਬੁਰਾ ਚਿੱਤ ਰਹੇ ਹਾਂ, ਤੇਰੇ ਤੋਂ ਮੁਨਕਰ ਹਾਂ, ਨਾ ਸ਼ੁਕਰਾਂ ਹਾਂ, ਕਿਰਤ ਕਣ ਹਾਂ। ਅਜੇ ਬਾਹਰੋਂ ਤਾਂ ਮੈਂ ਪਰਦਾ ਮਾੜਾ ਮੋਟਾ ਬਣਾ ਲਿਆ, ਪਰ ਅੰਦਰ ਜੋ ਕੁਝ ਮੇਰੇ ਚੱਲ ਰਿਹਾ, ਜੇ ਤੂੰ ਅੰਤਰ ਜਾਮੀ ਸੁਣਨਾ, ਮੈਨੂੰ ਬੜੀ ਘਬਰਾਹਟ ਹੁੰਦੀ ਕਿ ਮੇਰੇ ਅੰਦਰ ਦਾ ਸਾਰਾ ਕੁਝ ਤੂੰ ਜਾਣਦਾ, ਹਾਲਾਂਕਿ ਮੇਰੇ ਅੰਦਰ ਦਾ ਸਾਰਾ ਕੁਝ ਮੈਨੂੰ ਵੀ ਨਹੀਂ ਪਤਾ, ਪਰ ਵਾਕਈ ਨਹੀਂ ਪਤਾ। ਜੇ ਕਿਤੇ ਆਪਣੇ ਆਪ ਤੇ ਨਿਗਾਹ ਮਾਰੀਏ, ਆਪਣੇ ਬਾਰੇ ਬਹੁਤ ਕੁਝ ਪਤਾ ਲੱਗੇ, ਤੇ ਜੇ ਆਪਣੇ ਬਾਰੇ ਕੁਝ ਮਾੜਾ ਪਤਾ ਲੱਗੇ ਤੇ ਉਸ ਮਾੜੇ ਨੂੰ ਅੰਦਰੋਂ ਕੱਢਣ ਦਾ ਯਤਨ ਵੀ ਹੋ ਸਕਦਾ। ਭਾਈ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਆਪਣਾ ਪਤਾ ਨਹੀਂ, ਤੈਨੂੰ ਮੇਰਾ ਪਤਾ ਹੈ, ਕਿਉਂਕਿ ਤੂੰ ਅੰਤਰ ਜਾਮੀ। ਤੇ ਜਿਸ ਵੇਲੇ ਸੁਣਨਾ ਕਿ ਤੂੰ ਅੰਤਰ ਜਾਮੀ ਹੈ, ਅੰਤਰ ਜਾਮੀ ਸੁਣ, ਕੰਪਤ ਹੋ ਅੰਤਰਗਤ, ਅੰਦਰ ਕੰਬ ਜਾਂਦਾ ਮੇਰਾ, ਕਿ ਉਹ ਤਾਂ ਜਾਣਦਾ ਮੇਰਾ ਅੰਦਰ ਦਾ ਸਾਰਾ ਕੁਝ। ਪਰ ਜਿਸ ਵੇਲੇ ਦੂਜੇ ਪਾਸੋਂ ਸੁਣਨਾ ਕਿ ਦੀਨਾਂ ਉੱਤੇ ਦਇਆ ਕਰਨ ਵਾਲੇ, ਤੇ ਫਿਰ ਮੇਰਾ ਡਰ ਦੂਰ ਹੋ ਜਾਂਦਾ, ਮੇਰਾ ਭਰਮ ਜਾਂਦਾ ਰਹਿੰਦਾ। ਦੀਨ ਕੇ ਦਇਆਲ ਸੁਣ ਭਏ ਭ੍ਰਮਟਾਰ ਹੋ, ਭਰੋਸਾ ਉਸਦਾ ਵੀ ਬਚ ਜਾਵਾਂਗਾ, ਕਿਉਂਕਿ ਤੇਰਾ ਸੁਭਾਅ ਦੀਨ ਦਇਆਲ ਵੀ ਤਾਂ ਹੈ ਨਾ। ਮੈਂ ਕਪਟੀ ਹੋਵਾਂ, ਤੂੰ ਅੰਤਰ ਜਾਮੀ ਹੈ, ਤੂੰ ਜਾਣਦਾ ਮੇਰੇ ਕਪਟ ਨੂੰ, ਪਰ ਪਤਿਤ ਉਦਾਹਰਣ ਬਿਰਧ ਹੈ ਤੇਰਾ ਮਾਲਕ, ਤੇਰਾ ਸੁਭਾਅ ਹੈ। ਮੈਂ ਮੰਨਦਾ ਲੱਖ ਨਿੰਦਕ ਲੱਖ ਬੇਮੁਖਾਂ, ਇੱਕ ਨਹੀਂ ਅਨੇਕਾਂ ਨਿੰਦਕਾਂ ਵਰਗਾ ਮੈਂ ਇੱਕ ਨਿੰਦਕ, ਅਨੇਕਾਂ ਬੇਮੁਖਾਂ ਵਰਗਾ ਮੈਂ ਇੱਕ ਬੇਮੁਖ ਵੇਖ ਲੈ। ਅਨੇਕਾਂ ਦੁਸ਼ਟਾਂ ਵਰਗਾ ਇੱਕ ਦੁਸ਼ਟ, ਅਨੇਕਾਂ ਲੂਣ ਹਰਾਮੀਆਂ ਵਰਗਾ, ਨਮਕ ਹਰਾਮਾਂ ਵਰਗਾ, ਜਿਸਦਾ ਖਾਣ ਉਸਦਾ ਬੁਰਾ ਸੋਚਣ ਵਾਲਾ, ਲੂਣ ਖਾ ਕੇ ਹਲਾਲ ਨਾ ਕਰਨ ਵਾਲਾ, ਅਨੇਕਾਂ ਇਹੋ ਜਿਹਾ ਵਰਗਾ ਮੈਂ ਇੱਕ, ਮਾਲਕ ਨਾਲ ਧਰੋਹ ਕਰਨ ਵਾਲਾ, ਸਵਾਮੀ ਧਰੋਹੀ, ਅਕਿਰਤ ਖਾਨ, ਚੋਰ ਜਾਰ ਲੱਖ ਲੱਖ ਬਹਿਨਾਮੀ, ਅੰਦਰ ਚੋਰੀ ਚੱਲ ਰਹੀ, ਮਾੜੇ ਸਬੰਧਾਂ ਵਾਲਾ, ਅਨੇਕਾਂ ਮੇਰੇ ਤੇ ਊਜਾਂ ਲੱਗੀਆਂ ਹੋਈਆਂ, ਔਰ ਜਿਸ ਚੀਜ਼ ਨੂੰ ਸਮਾਜ ਪਾਪ ਮੰਨਦਾ ਹੈ ਕਿ ਕਿਸੇ ਵਿਦਵਾਨ ਕਿਸੇ ਪਵਿੱਤਰ ਬੰਦੇ ਦਾ ਇੱਥੇ ਬ੍ਰਾਹਮਣ ਸ਼ਬਦ ਵਰਤਿਆ ਭਾਈ ਸਾਹਿਬ, ਕਿਉਂਕਿ ਸਮਾਜ ਨੇ ਮੰਨ ਲਿਆ ਸੀ ਕਿ ਬ੍ਰਾਹਮਣ ਵਿਦਵਾਨ ਹੈ, ਬ੍ਰਾਹਮਣ ਪਵਿੱਤਰ ਹੈ, ਬ੍ਰਾਹਮਣ ਚੰਗਾ ਹੈ, ਕਿਉਂਕਿ ਭਗਤੀ ਕਰਦਾ ਕਰਾਉਂਦਾ ਹੈ, ਯੱਗ ਕਰਦਾ ਕਰਾਉਂਦਾ ਹੈ, ਦਾਨ ਲੈਣ ਦਾ ਪਾਤਰ ਹੈ, ਸਮਾਜ ਨੇ ਉਸ ਨੂੰ ਉੱਚਾ ਮੰਨ ਲਿਆ, ਤੇ ਪੁਰਾਤਨ ਸਮੇਂ ਤੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਬ੍ਰਾਹਮਣ ਦੀ ਹੱਤਿਆ ਹੋ ਜਾਵੇ ਤੇ ਬਹੁਤ ਵੱਡਾ ਪਾਪ ਲੱਗਦਾ, ਤੇ ਕਹਿੰਦੇ ਨੇ ਜਿਹੜਾ ਉਹ ਬ੍ਰਾਹਮਣ ਦੇ ਮਾਰਨ ਦਾ ਪਾਪ ਲੱਗਦਾ ਹੈ ਨਾ, ਇਹੋ ਜਿਹਾ ਕਈ ਪਾਪਾਂ ਦਾ ਮੈਂ ਭਾਗੀ ਹਾਂ। ਇਸੇ ਤਰ੍ਹਾਂ ਗਊ ਨੂੰ ਮਾਰਨਾ ਵੀ ਪਾਪ ਮੰਨਿਆ ਗਿਆ ਉਸ ਸਮਾਜ ਵਿੱਚ, ਤੇ ਕਹਿੰਦੇ ਨੇ ਜਿਹੋ ਜਿਹਾ ਸਨਾਤਨ ਸਮਾਜ ਵਿੱਚ ਗਊ ਮਾਰਨ ਦਾ ਪਾਪ ਹੈ, ਇਹੋ ਜਿਹਾ ਕਈ ਪਾਪਾਂ ਦਾ ਮੈਂ ਭਾਗੀ। ਕਿਸੇ ਦੇ ਖਾਨਦਾਨ ਦੀ ਵੰਸ਼ ਦੀ ਤਬਾਹੀ ਕਰਨ ਦਾ ਜਿਹੜਾ ਪਾਪ ਲੱਗਦਾ ਹੈ, ਇਹੋ ਜਿਹਾ ਵੀ ਕਈ ਪਾਪਾਂ ਦਾ ਮੈਂ ਭਾਗੀ। ਲਾ ਇਤਬਾਰ ਜਿਸਦਾ ਕੋਈ ਇਤਬਾਰ ਨਹੀਂ, ਜਿਸਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ,
ਇਹੋ ਜਿਹਾ ਹਜ਼ਾਰਾਂ ਬੰਦਿਆਂ ਵਰਗਾ ਮੈਂ ਇੱਕ ਬੇਇਤਬਾਰਾ ਬੰਦਾ ਕੂੜਿਆਰ ਝੂਠਾ ਗੁਰਗੋਪ ਲਖ ਗੁਰੂ ਦੀ ਗੱਲ ਨਾ ਮੰਨਣ ਵਾਲਾ ਉਲਟਾ ਗੁਰੂ ਤੇ ਕਿੰਤੂ ਕਰਨ ਵਾਲਾ ਗੁਰੂ ਦੀ ਨਿੰਦਿਆ ਕਰਨ ਵਾਲਾ ਗੁਨਾਹਗਾਰ ਤੇ ਲੱਖਾਂ ਬਦਨਾਮੀਆਂ ਵਾਲੇ ਪਾਪਾਂ ਵਾਲਾ ਬੜੇ ਪਾਪਾਂ ਵਾਲਾ ਵੱਡੇ ਪਾਪਾਂ ਵਾਲਾ ਵੱਡੇ ਅਪਰਾਧਾਂ ਵਾਲਾ ਮਹਾਪਾਪੀ ਔਗਣਾਂ ਦਾ ਭਰਿਆ ਹੋਇਆ ਔਰ ਇਸੇ ਕਰਕੇ ਖੁਆਰ ਹੋ ਰਿਹਾ ਇਸੇ ਕਰਕੇ ਮੈਂ ਜੀਵਨ ਨੂੰ ਨਰਕ ਬਣਾ ਬੈਠਾ ਤੇ ਫੇਰ ਵੀ ਅੰਦਰ ਮੇਰੇ ਨਰਕ ਚੱਲ ਰਿਹਾ ਆਲੇ ਦੁਆਲੇ ਨੂੰ ਮੈਂ ਸੁੱਖ ਨਹੀਂ ਦੇ ਰਿਹਾ ਫੇਰ ਵੀ ਮੈਂ ਉਤੋਂ ਚੰਗਾ ਬਾਣਾ ਪਾ ਕੇ ਚੰਗਾ ਲਿਬਾਸ ਪਾ ਕੇ ਮੈਂ ਕਈ ਵਾਰੀ ਪਾਖੰਡ ਵੀ ਕੀਤਾ ਪਰ ਇਹ ਤਾਂ ਮੇਰਾ ਦਗਾ ਹੋਇਆ ਇਹ ਹੋਰ ਲੋਕਾਂ ਨਾਲ ਧੋਖਾ ਕਮਾਉਣ ਵਾਲੀ ਦਗਾ ਕਮਾਉਣ ਵਾਲੀ ਗੱਲ ਹੋ ਗਈ ਇੱਕ ਅੱਗੇ ਪਾਪੀ ਸਾਂ ਇੱਕ ਉੱਤੇ ਲੋਕਾਂ ਨੂੰ ਧੋਖਾ ਦੇ ਕੇ ਇੱਕ ਪਾਪੀ ਇੱਕ ਪਾਪ ਨੂੰ ਛੁਪਾ ਕੇ ਤੇ ਉਤੋਂ ਪੁੰਨੀ ਬਣਨ ਦਾ ਯਤਨ ਕੀਤਾ ਲੱਖ ਲਿਬਾਸੀ ਦਗਾਬਾਜ਼ ਲੱਖ ਸ਼ੈਤਾਨ ਸਲਾਮ ਸਲਾਮੀ ਇੱਕ ਸ਼ੈਤਾਨ ਦੀ ਗੱਲ ਨਹੀਂ ਲੱਖਾਂ ਸ਼ੈਤਾਨ ਜਿਹਨੂੰ ਸਲਾਮ ਕਰਨੇ ਇਹੋ ਜਿਹਾ ਵੱਡਾ ਸ਼ੈਤਾਨ ਮੇਰੇ ਅੰਦਰ ਬੈਠਾ ਮੇਰੇ ਮਾਲਕ ਤੂੰ ਤਾਂ ਵੇਖ ਰਿਹਾ ਮੇਰੇ ਅੰਦਰ ਦੀਆਂ ਸਾਰੀਆਂ ਕਰਤੂਤਾਂ ਪਰ ਮੈਂ ਕੈਸਾ ਹਾਂ ਕਰਦਾ ਹਾਂ ਤੇ ਕਰਕੇ ਮੁੱਕਰ ਜਾਂਦਾ ਲੋਕਾਂ ਕੋਲ ਤਾਂ ਮੁੱਕਰ ਜਾਵਾਂ ਤੇਰੇ ਕੋਲ ਵੀ ਮੁੱਕਰ ਜਾਂਦਾ ਤੂੰ ਵੇਖੇ ਹੋ ਮੁੱਕਰਾਂ ਹੋ ਕਪਟੀ ਤੂੰ ਅੰਤਰ ਜਾਮੀ ਮੇਰੇ ਤਾਂ ਅੰਦਰ ਕਪਟ ਹੈ ਪਰ ਤੂੰ ਤਾਂ ਜਾਣਦਾ ਸਾਰਾ ਕੁਝ ਪਰ ਮੈਂ ਇਹ ਵੀ ਜਾਣ

ਹੁਣ ਤੂੰ ਆਪਣਾ ਸੁਭਾਅ ਵੇਖ। ਮੇਰਾ ਸੁਭਾਅ ਮੈਂ ਯਤਨ ਕਰਨਾ ਕਿ ਬਦਲ ਜਾਵੇ, ਬਲਕਿ ਤੇਰੀ ਕਿਰਪਾ ਹੋ ਜਾਵੇ ਤੇ ਬਦਲ ਵੀ ਸਕਦਾ। ਪਰ ਮੇਰੇ ਸੁਭਾਅ ਤੇ ਮੇਰੀ ਕਰਨੀ ਵਾਲੇ ਪਾਸੇ ਮੇਰੇ ਮਾਲਕ ਤੂੰ ਨਾ ਵੇਖੀ। ਤੂੰ ਆਪਣੇ ਸੁਭਾਅ ਤੇ ਆਪਣੇ ਅਸੂਲ ਤੇ ਕਾਇਮ ਰਹਿ। ਤੂੰ ਬਖਸ਼ੰਦ ਹੋਣ ਦਾ ਸਬੂਤ ਦੇ। ਔਰ ਕਈ ਵਾਰੀ ਸ਼ਾਇਦ ਇਸੇ ਭਰੋਸੇ ਹੀ ਤੇਰੀ ਬਖਸ਼ਿਸ਼ੋਂ ਕਾ ਸਹਾਰਾ ਹੈ ਹਮਕੋ ਇਸੀ ਵਾਸਤੇ ਹਮ ਗੁਨਾਹ ਕਰ ਰਹੇ ਹੈ, ਇਸੇ ਕਰਕੇ ਭੁੱਲੀ ਜਾਂਦੇ, ਇਸੇ ਕਰਕੇ ਗੁਨਾਹ ਕੀਤੀ ਜਾਂਦੇ ਵੀ ਕੋਈ ਨੀ ਬਖਸ਼ ਦੇਵੇਗਾ। ਹਾਲਾਂਕਿ ਐਸਾ ਚਾਹੀਦਾ ਤਾਂ ਨਹੀਂ ਮੈਨੂੰ, ਐਸਾ ਹੋਣਾ ਤਾਂ ਨਹੀਂ ਚਾਹੀਦਾ। ਤੇਰੇ ਬਖਸ਼ੰਦ ਸੁਭਾਅ ਦਾ ਮੈਂ ਅਯੋਗ ਲਾਭ ਉਠਾਵਾਂ, ਕਿਉਂ ਨਾ ਮੈਂ ਸੁਧਰ ਹੀ ਜਾਵਾਂ। ਪਰ ਇਹ ਸੁਧਾਰਨਾ ਵੀ ਤੇਰੇ ਹੱਥ ਹੈ, ਪਿਛਲੇ ਗੁਨਾਹ ਬਖਸ਼ ਕੇ ਅੱਗੋਂ ਮਾਰਗ ਪਾਉਣਾ ਵੀ ਤੇਰੀ ਸਮਰੱਥਾ ਹੈ। ਮੇਰਾ ਸੁਭਾਅ ਨਾ ਵੇਖਣਾ, ਆਪਣਾ ਅਸੂਲ ਤੇ ਆਪਣਾ ਸੁਭਾਅ ਵੇਖ ਕੇ ਉਹਦੇ ਅਨੁਸਾਰ ਮੇਰੇ ਨਾਲ ਵਰਤਣਾ।